Thank you.

ਸੰਭਾਲੇ ਸਭਨਾ ਹਾਂ ਜਿਨ ਕਰਤਾ ਹੈ ਕਰਣਾ ਕੀਆ ਚਿੰਤਾ ਪੇ ਕਰਣੀਤਾ ਹੈ ਸੋ ਕਰਤਾ ਕਰ ਚਿੰਤਾ ਕਰੇ ਜਿਨ ਪਾਇਆ ਜਗ ਤਿਸ ਜਵਾਰੀ ਸਵਸਥ ਤਿਸ ਦੀ ਬਾਣੀ ਪੱਗ

ਦੂਜਾ ਪਾਇਆ ਵਸਤਰ ਨਾ ਪਹਿਰੇ ਐਨਸ ਕਹਿਰੇ ਮੋਨ ਬਿਗੂਤਾ ਕਿਉਂ ਜਾਗੇ ਗੁਰ ਬਿਨ ਸੂਤ ਪੱਗ ਪਿਤਾਣਾ ਆਪਣਾ ਕੀਆ ਕਮਾਣਾ ਅਲਮਲ ਖਾਈ ਸਿਰ ਸ਼ਾਈ ਪਾਈ ਮੂਰਖ ਅੰਧੇ ਪਤ ਗਵਾਏ ਬਿਨ ਨਾਵੇ ਕਿਛ ਥਾਈ ਨਾ ਪਾਈ ਰਹੇ ਬੇਬਾਣੀ ਮੜੀ ਮਸਾਣੀ ਅੰਧ ਨਾ ਜਾਣੇ ਫਿਰ ਪਛਤਾਣੀ ਸਤਿਗੁਰ ਭੇਟੀ ਸੋ ਸੁਖ ਪਾਏ ਹਰ ਕਾ ਨਾਮ ਮਨ ਵਸਾਏ ਨਾਨਕ ਨਦਰ ਕਰੇ ਸੋ ਪਾਸ ਅੰਧੇ ਸੇ ਤੇ

Yeah.

Sadece bir satışma.

Hadi.

ਰਾਤ ਜਰਗਤ ਮੱਚੂ ਓਏ ਜੇ ਆਵੇ ਆਸ ਕਰਦਾ ਨਰਸ ਕਿਤ ਫਲ ਫਿੱਕੇ ਫਲ ਬਕ ਬਕੇ ਕੰਮ ਨਾ ਆਵੇ ਪਤ ਮਿੱਠਰ ਨੇ ਵੀ ਨਾਨਕ ਗੁਣ ਚੰਗੇ ਆਈਆਂ ਤੱਤ।

Ciebie, na pewno, na pewno.

जिस खेती प्राणी को सारी सारी

harus disamakan.

ਆਪ ਜੀ ਰੋਜ਼ਾਨਾ ਇਸ ਅਸਥਾਨ ਤੋਂ ਅੰਮ੍ਰਿਤਮਈ ਬਾਣੀ ਦੀ ਲੜੀਵਾਰ ਸ਼ਬਦ ਵਿਚਾਰ ਦੇ ਨਾਲ ਜੁੜਦੇ ਆ ਰਹੇ ਹੋ। ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਬਾਣੀ ਕੇ ਬੋਹਿਤ, ਧੰਨ ਗੁਰੂ ਅਰਜਨ ਦੇ ਮਹਾਰਾਜ ਸਤਿਗੁਰੂ ਜੀ ਵੱਲੋਂ ਬਿਹਾਗੜਾ ਰਾਗ ਦੇ ਵਿੱਚ ਛੰਤ ਰੂਪ ਦੇ ਵਿੱਚ ਇਹ ਸ਼ਬਦ ਉਚਾਰਨ ਕੀਤਾ, ਜੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਪਾਵਨ ਅੰਗ 546 ਦੇ ਉੱਪਰ ਸਭਾਈਮਾਨ ਹੈ। ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਜੀ ਸਾਨੂੰ ਮਨੁੱਖੀ ਇਨਸਾਨੀ ਜਾਮੇ ਦੇ ਵਿੱਚ ਆਏ ਹੋਏ ਜੀਆਂ ਨੂੰ ਬੁਰਿਆਈਆਂ ਤੋਂ ਬਚਾਉਣਾ ਚਾਹੁੰਦੇ ਹਨ, ਪਾਪ ਤੋਂ ਬਚਾਉਣਾ ਚਾਹੁੰਦੇ ਹਨ, ਕਿਉਂਕਿ ਪਾਪ ਕਰਕੇ ਕਿਸੇ ਦਾ ਵੀ ਭਲਾ ਨਹੀਂ ਹੋਇਆ। ਬੁਰਿਆਈਆਂ ਦੇ ਵਿੱਚ ਪੈ ਕੇ ਬੁਰੇ ਕਰਮ ਕਰਕੇ ਕਦੇ ਵੀ ਕਿਸੇ ਦਾ ਭਲਾ ਨਹੀਂ ਹੋਇਆ ਅਤੇ ਨਾ ਹੀ ਜਨਮ ਸਫਲਾ ਹੋਇਆ ਹੈ। ਇਸ ਲਈ ਮਹਾਰਾਜ ਸਾਨੂੰ ਪਾਪ ਤੋਂ ਬੁਰਿਆਈਆਂ ਤੋਂ ਬਚਾਉਣਾ ਚਾਹੁੰਦੇ ਨੇ, ਤਾਂ ਕਿ ਇਹ ਜਨਮ ਸਾਡਾ ਜਿਹੜਾ ਇਹ ਲੇਖੇ ਵਿੱਚ ਲੱਗ ਜਾਏ, ਇਹ ਜਨਮ ਉਸ ਮਾਲਕ ਦੇ ਦਰ 'ਤੇ ਪ੍ਰਵਾਨ ਹੋ ਜਾਏ। ਗੁਰਬਾਣੀ ਦੇ ਰਾਹੀਂ ਸਾਨੂੰ ਸਿੱਖਿਆਵਾਂ ਵੀ ਦਿੱਤੀਆਂ, ਮਤ ਵੀ ਦਿੱਤੀ ਹੈ, ਔਰ ਫਿਰ ਵੀ ਜੇ ਸਮਝ ਨਾ ਆਵੇ ਤਾਂ ਫਿਰ ਦ੍ਰਿਸ਼ਟਾਂਤ ਦੇ ਕੇ ਸਮਝਾਇਆ ਵੀ ਹੈ, ਉਦਾਹਰਣਾਂ ਦੇ ਕੇ ਵੀ ਸਮਝਾਇਆ ਵੀ ਕਿਸੇ ਤਰ੍ਹਾਂ ਵੀ ਸਮਝ ਆ ਜਾਏ। ਇਸ ਲਈ ਅੱਜ ਵੀ ਮਹਾਰਾਜ ਜੀ ਸਾਨੂੰ ਸਮਝਾ ਰਹੇ ਨੇ ਕਿ ਤੂੰ ਆਪਣੇ ਸਰੀਰ ਵੱਲ ਨਹੀਂ, ਤੂੰ ਆਪਣੇ ਸਰੀਰ ਅੰਦਰ ਇਸ ਜੀਵ ਇਸਤਰੀ ਜੀਵ ਆਤਮਾ ਵੱਲ ਵੀ ਦੇਖ। ਤੇਰਾ ਜਿਹੜਾ ਜਿਉਣਾ ਹੈ ਉਹ ਇਕੱਲਾ ਸਰੀਰਕ ਤਲ 'ਤੇ ਨਹੀਂ ਹੈ। ਜੇ ਸਰੀਰਕ ਤਲ 'ਤੇ ਜਿਉਣਾ ਹੈ, ਇਹ ਤਾਂ ਫਿਰ ਅਨੰਤ ਜੂਨਾਂ ਨੇ ਜਿਹੜੇ ਸਰੀਰਕ ਤਲ 'ਤੇ ਜੀ ਰਹੀਆਂ ਨੇ। ਜੇ ਸਾਡਾ ਮਕਸਦ ਹੈ ਵੀ ਵਧੀਆ ਭੋਜਨ ਖਾ ਲੈਣਾ ਅਤੇ ਵਧੀਆ ਘਰ ਬਣਾ ਲੈਣਾ ਔਰ ਵਧੀਆ ਜ਼ਿੰਦਗੀ ਬਾਹਰੀ ਤੌਰ 'ਤੇ ਮਾਇਆਵੀ ਪਦਾਰਥਾਂ ਨਾਲ ਜੁੜ ਕੇ ਬਿਤਾ ਲੈਣੀ, ਇਹ ਜ਼ਿੰਦਗੀ ਹੈ, ਇਹ ਜ਼ਿੰਦਗੀ 'ਤੇ ਫਿਰ ਹੋਰ ਜੂਨਾਂ ਤੁਸੀਂ ਦੇਖੋ। ਜਿਹੜੇ ਅਸੀਂ ਘਰ ਦੇ ਵਿੱਚ ਜੀਵ ਪਾਲੇ ਹੋਏ ਨੇ, ਬੰਦਿਆਂ ਨਾਲੋਂ ਵੱਧ ਕੇ ਅਸੀਂ ਉਹਨਾਂ ਦਾ ਖਿਆਲ ਰੱਖਦੇ ਹਾਂ, ਉਹਨਾਂ ਦਾ ਧਿਆਨ ਰੱਖਦੇ ਹਾਂ। ਉਹ ਵੀ ਵਧੀਆ ਖਾ ਲੈਂਦੇ ਆ, ਵਧੀਆ ਰਹਿ ਲੈਂਦੇ ਆ। ਇਕੱਲਾ ਸਰੀਰਕ ਤਲ ਦੇ ਉੱਤੇ ਜਿਉਣਾ ਹੀ ਸਾਡਾ ਜਿਉਣਾ ਨਹੀਂ ਹੈ। ਅਸੀਂ ਇਸ ਮਨੁੱਖਾ ਜਨਮ ਦੇ ਵਿੱਚ ਆਏ ਹਾਂ ਆਪਣੇ ਆਤਮਕ ਤਲ 'ਤੇ, ਆਪਣੀ ਇਸ ਜੀਵ ਆਤਮਾ ਦੇ ਭਲੇ ਵਾਸਤੇ। ਉਹ ਕੇਵਲ ਮਨੁੱਖਾ ਜਨਮ 'ਚ ਹੀ ਹੋ ਸਕਦਾ। ਇਸ ਲਈ ਸਾਨੂੰ ਉਹ ਉੱਤਮ ਕਰਮ ਕਰਨੇ ਪੈਣਗੇ। ਉੱਤਮ ਕਰਨ ਵਾਸਤੇ ਸਾਨੂੰ ਬੁਰਿਆਈਆਂ ਛੱਡਣੀਆਂ ਪੈਣਗੀਆਂ, ਉੱਤਮ ਕਰਮ ਕਰਨ ਵਾਸਤੇ ਸਾਨੂੰ ਪਾਪ ਛੱਡਣਾ ਪਏਗਾ। ਇਸ ਲਈ ਮਹਾਰਾਜ ਸਾਨੂੰ ਪਾਪ ਤੋਂ ਬੁਰਿਆਈਆਂ ਤੋਂ ਬਚਾਉਣਾ ਚਾਹੁੰਦੇ ਆ, ਤਾਂ ਕਿ ਤੁਹਾਡਾ ਜਨਮ ਜਿਹੜਾ ਉਹ ਸਫਲਾ ਹੋ ਜਾਏ, ਇਹ ਤੁਹਾਡੀ ਜੀਵ ਆਤਮਾ ਦਾ ਭਲਾ ਹੋ ਜਾਏ। ਤੋ ਅੱਜ ਦੇ ਸ਼ਬਦ ਦੇ ਰਾਹੀਂ ਸਾਨੂੰ ਸਮਝਾਉਣ ਦਾ ਯਤਨ ਕੀਤਾ ਹੈ ਕਿ ਇਹ ਜਿਹੜਾ ਵਾਟ ਵਾਟ ਕਹਿੰਦੇ ਆ ਜੀ, ਰਸਤਾ, ਇੱਕ ਰਸਤਾ ਬਾਹਰੀ ਹੈ ਜੋ ਅਸੀਂ ਸੁਖਾਲੇ ਕਰ ਲਏ,
ਜੇ ਪੁਰਾਤਨ ਸਮੇਂ ਵਿੱਚ ਦੇਖਾਂਗੇ ਜਦੋਂ ਇਹ ਰਸਤੇ ਬਣੇ ਵੀ ਨਹੀਂ ਸੀ ਉਦੋਂ ਲੋਕ ਚੱਲਦੇ ਸੀ ਪਰ ਦੂਸਰਿਆਂ ਦੇ ਪੈਰਾਂ ਦੇ ਨਿਸ਼ਾਨ ਦੇ ਸਹਾਰੇ ਕਿਉਂਕਿ ਹਰ ਪਾਸੇ ਮਿੱਟੀ ਹੈ ਰੇਤ ਹੈ ਅਤੇ ਮਿੱਟੀ ਰੇਤ ਵਿੱਚ ਚੱਲਣਾ ਅਤੇ ਮੰਜ਼ਿਲ 'ਤੇ ਪਹੁੰਚਣਾ ਬੜਾ ਔਖਾ ਹੁੰਦਾ ਸੀ ਇਸ ਲਈ ਇੱਕ ਗਾਡੀ ਰਾਹ ਕਹਿੰਦੇ ਆ ਗਾਡੀ ਰਾਹ ਮਤਲਬ ਜਦੋਂ ਕੋਈ ਗੱਡਾ ਲੰਘ ਗਿਆ ਉਹਦੇ ਪੈਰਾਂ ਦਾ ਨਿਸ਼ਾਨ ਉਹਦੇ ਪਹੀਆਂ ਦਾ ਨਿਸ਼ਾਨ ਬਣਨਾ ਅਤੇ ਪਿੱਛੇ ਚੱਲਣ ਵਾਲੇ ਨੂੰ ਸੌਖਾ ਹੋ ਜਾਂਦਾ ਸੀ ਅੱਜ ਸਾਡੇ ਕੋਲ ਬਹੁਤ ਅਸੀਂ ਤਰੱਕੀ ਕਰ ਲਈ ਰਸਤੇ ਬਣ ਗਏ ਵਧੀਆ ਰੋਡ ਬਣ ਗਏ ਹੁਣ ਸਾਡੇ ਕੋਲ ਨਕਸ਼ਾ ਵੀ ਹੈ ਸਾਡੇ ਕੋਲ ਬਹੁਤ ਸੁੱਖ ਸੁਵਿਧਾਵਾਂ ਵੀ ਨੇ ਨਹੀਂ ਵੀ ਸਾਨੂੰ ਪਤਾ ਅਸੀਂ ਆਪਣੇ ਭਾਵੇਂ ਗੱਡੀ 'ਤੇ ਸਫ਼ਰ ਕਰ ਰਹੇ ਹਾਂ ਭਾਵੇਂ ਅਸੀਂ ਕਿਤੇ ਵੀ ਹਾਂ ਆਪਣੇ ਮੋਬਾਈਲ ਦੇ ਰਾਹੀਂ ਅਸੀਂ ਰਸਤਾ ਲੱਭ ਕੇ ਮੰਜ਼ਿਲ ਤੱਕ ਪਹੁੰਚ ਸਕਦੇ ਹਾਂ ਸੌਖਾ ਔਰ ਇਹ ਵੀ ਉਹ ਦੱਸ ਦਿੱਤਾ ਜਾਂਦਾ ਵੀ ਕਿਹੜੇ ਰਸਤੇ 'ਤੇ ਤੁਹਾਨੂੰ ਮੁਸ਼ਕਲ ਪਰੇਸ਼ਾਨੀ ਆਏਗੀ ਔਰ ਕਿਹੜੇ ਰਸਤਿਓਂ ਤੁਸੀਂ ਸੌਖੇ ਜਾ ਸਕਦੇ ਹੋ ਕਿਹੜਾ ਰਸਤਾ ਤੁਹਾਨੂੰ ਕਿੰਨੇ ਕਿਲੋਮੀਟਰ ਪਏਗਾ ਕਿੰਨਾ ਕਿਹੜਾ ਰਸਤਾ ਤੁਹਾਨੂੰ ਇਹ ਹਰ ਇੱਕ ਚੀਜ਼ ਦਾ ਸਾਡੇ ਕੋਲ ਅੱਜ ਗਿਆਨ ਹੈ ਸੁੱਖ ਸੁਵਿਧਾ ਹੈ ਪਰ ਜਿਹੜੇ ਵਾਟ ਰਸਤੇ ਦੀ ਗੱਲ ਵਾਹਿਗੁਰੂ ਜੀ ਕਰਦੇ ਆ ਉਹ ਬਾਹਰੀ ਰਸਤਾ ਨਹੀਂ ਹੈ ਉਹ ਅੰਦਰ ਦਾ ਰਸਤਾ ਹੈ ਉਹ ਸੁਰਤ ਨੇ ਮਤ ਨੇ ਮਨ ਨੇ ਬੁੱਧ ਨੇ ਤੈਅ ਕਰਨਾ ਇਸ ਜੀਵ ਆਤਮਕ ਤੱਕ ਤਲ ਤੱਕ ਪਹੁੰਚਣ ਵਾਸਤੇ ਇਹ ਰਸਤਾ ਬਾਹਰ ਦਾ ਨਹੀਂ ਹੈ ਇਸ ਵਾਸਤੇ ਸਾਨੂੰ ਪਾਪ ਬੁਰਿਆਈਆਂ ਤੋਂ ਬਚਾਉਂਦੇ ਆ ਵੀ ਇਹ ਰਸਤਾ ਬੜਾ ਦੁੱਖਦਾਈ ਹੈ ਇਹਨੂੰ ਸੌਖਾ ਨਾ ਸਮਝਿਓ ਇੱਕ ਸਮਾਂ ਸੀ ਜਦੋਂ ਪਹਾੜਾਂ ਦੇ ਵਿੱਚ ਜਾਣਾ ਉਹ ਜਾਣ ਵਾਲਿਆਂ ਨੂੰ ਪੁੱਛ ਕੇ ਦੇਖੋ ਕਿੰਨੀਆਂ ਮੁਸ਼ਕਲਾਂ ਕਿੰਨੀਆਂ ਕਠਿਨਾਈਆਂ ਦਾ ਸਾਹਮਣਾ ਕਰਨਾ ਪੈਂਦਾ ਸੀ ਅੱਜ ਤੇ ਰਸਤੇ ਬੜੇ ਵਧੀਆ ਬਣ ਗਏ ਅੱਜ ਸਾਡੇ ਲਈ ਸੁਖਾਲਾ ਹੋ ਗਿਆ ਪਰ ਜਦੋਂ ਨਹੀਂ ਸੀ ਰਸਤੇ ਬਣੇ ਉਦੋਂ ਬਹੁਤ ਮੁਸ਼ਕਲ ਬੜੀ ਕਠਿਨਾਈ ਅੱਜ ਵੀ ਬੜੀਆਂ ਘਟਨਾਵਾਂ ਵਾਪਰਦੀਆਂ ਇਹ ਉਹ ਵਾਟ ਰਸਤਾ ਹੈ ਜਿਹੜਾ ਸਾਡੇ ਅੰਦਰ ਹੈ ਹਿਰਦੇ ਤੱਕ ਜਾਣਾ ਇਹ ਜਾਣਾ ਦਿਮਾਗ ਤੋਂ ਦਿਲ ਤੱਕ ਦਿਮਾਗ ਸਾਡਾ ਲੋਕ ਵਾਲਾ ਪਾਸਾ ਹੈ ਅਤੇ ਦਿਲ ਸਾਡਾ ਪਰਲੋਕ ਵਾਲਾ ਪਾਸਾ ਹੈ ਇਹ ਸਫ਼ਰ ਹੀ ਤੈਅ ਨਹੀਂ ਹੋ ਰਿਹਾ ਕਈ ਜਨਮ ਲੰਘ ਗਏ ਆਪਣੀ ਮੰਜ਼ਿਲ ਤੱਕ ਨਹੀਂ ਪਹੁੰਚ ਪਾ ਰਹੇ ਫਿਰ ਮੁੜ ਮੁੜ ਕੇ ਵਾਪਸ ਇੱਕ ਮੌਕਾ ਸਾਨੂੰ ਪਰਮੇਸ਼ਵਰ ਨੇ ਹੋਰ ਦੇ ਦਿੱਤਾ ਇਹ ਮਨੁੱਖਾ ਦੇਹੀ ਦੇ ਕੇ ਮਨੁੱਖਾ ਜਨਮ ਦੇ ਕੇ ਵੀ ਇਸ ਵਾਰ ਤੂੰ ਆਪਣੀ ਮੰਜ਼ਿਲ 'ਤੇ ਪਹੁੰਚ ਜਾਈ ਮੁਕਾਮ 'ਤੇ ਉਹਦੇ ਲਈ ਸਾਨੂੰ ਗੁਰੂ ਦਿੱਤਾ ਹੈ ਗੁਰੂ ਦਾ ਮਤਲਬ ਗੂ ਦਾ ਅਰਥ ਹੁੰਦਾ ਹਨੇਰਾ ਅਤੇ ਰੂਹ ਦਾ ਮਤਲਬ ਹੁੰਦਾ ਪ੍ਰਕਾਸ਼ ਜਿਹੜਾ ਤੇਰੇ ਅੰਦਰ ਪ੍ਰਕਾਸ਼ ਕਰ ਦੇਗਾ ਚਾਨਣ ਕਰ ਦੇਗਾ ਇਹ ਉਹ ਪ੍ਰਕਾਸ਼ ਹੈ ਜਿਹੜਾ ਸੂਰਜ ਵੀ ਉਹ ਚਾਨਣ ਨਹੀਂ ਕਰ ਸਕਦਾ ਜਿਹੜਾ ਗੁਰੂ ਦੇ ਗਿਆਨ ਨੇ ਕਰਨਾ ਹੈ ਸੂਰਜ ਦੀ ਰੋਸ਼ਨੀ ਵੀ ਸਾਡੇ ਤਨ 'ਤੇ ਪਿਛਲੇ ਦਿਨੀ ਕਿਹਾ ਵੀ ਇਹ ਸੂਰਜ ਦੀ ਰੋਸ਼ਨੀ ਇਸ ਤਨ ਤੱਕ ਸੀਮਤ ਹੈ ਇਹ ਮਨ ਤੱਕ ਨਹੀਂ ਪਹੁੰਚ ਸਕਦੀ ਜੇ ਸੂਰਜ ਦੀ ਰੋਸ਼ਨੀ ਵੀ ਸਾਡੇ ਮਨ 'ਤੇ ਪਹੁੰਚ ਜਾਏ ਇਹ ਜਿੰਨੇ ਕਰਮ ਕਾਂਡ ਦਿਨ ਦਿਹਾੜੇ ਹੋ ਰਹੇ ਆ ਇਹ ਸਭ ਖਤਮ ਹੋ ਜਾਣਗੇ ਜੇ ਮਨ 'ਤੇ ਇਹ ਸੂਰਜ ਦੀ ਰੋਸ਼ਨੀ ਪਹੁੰਚਦੀ ਹੋਵੇ ਫਿਰ ਇਹ ਚਿੱਟੇ ਦਿਨ ਦਿਹਾੜੇ ਪਾਪ ਹੋ ਰਹੇ ਨੇ ਬੁਰਿਆਈਆਂ ਹੋ ਰਹੀਆਂ ਮਾੜੇ ਕਰਮ ਹੋ ਰਹੇ ਨੇ ਇਹ ਸਾਰੇ ਹੀ ਖਤਮ ਹੋ ਜਾਣ ਕਿਉਂਕਿ ਮਨ ਨੂੰ ਸੋਝੀ ਆ ਜਾਏ ਇਸੇ ਲਈ ਮਹਾਰਾਜ ਕਹਿੰਦੇ ਆ ਜੇ ਸੌ ਚੰਦਾ ਉੱਗ ਵਹਿਣ ਸੂਰਜ ਚੜ੍ਹੈ ਹਜ਼ਾਰ ਇੱਕ ਹੀ ਸੂਰਜ ਨਹੀਂ ਮਾਣ ਸੂਰਜ ਚੜ੍ਹੇ ਹਜ਼ਾਰ ਇੱਤੇ ਚਾਨਣ ਹੁੰਦਿਆਂ ਇੰਨਾ ਚਾਨਣ ਹੋਰ ਵੱਧ ਹੋ ਜਾਏ ਗੁਰਬਿਨ ਘੋਰ ਅੰਧਾਰ ਗੁਰੂ ਦੇ ਗਿਆਨ ਤੋਂ ਬਿਨਾਂ ਅੰਦਰ ਅੰਧਕਾਰ ਹੈ
ਜੇ ਅਸੀਂ ਪਾਪ ਬੁਰਿਆਈਆਂ ਤੋਂ ਬਚਣਾ ਚਾਹੁੰਦੇ ਹਾਂ ਫਿਰ ਸਾਨੂੰ ਗੁਰੂ ਦੇ ਗਿਆਨ ਦੀ ਲੋੜ ਹੈ। ਅਤੇ ਉਹ ਗੁਰੂ ਦਾ ਗਿਆਨ ਕਿੱਥੇ ਹੈ? ਗੁਰਬਾਣੀ ਇਸ ਜੱਗ ਮੈਂ ਚਾਨਣ, ਉਹ ਗੁਰਬਾਣੀ ਵਿੱਚ ਹੈ, ਸੋਝੀ ਲੈਣੀ ਹੈ। ਅਸੀਂ ਗੁਰਬਾਣੀ ਵਿੱਚੋਂ ਗਿਆਨ ਲੈਣਾ ਸੀ। ਹੁਣ ਇੱਥੇ ਵੀ ਅਸੀਂ ਮਾਰ ਖਾ ਗਏ, ਸਾਨੂੰ ਇਹ ਵੀ ਸਮਝ ਨਹੀਂ ਆਈ ਵੀ ਗੁਰਬਾਣੀ ਕਾਹਦੇ ਵਾਸਤੇ ਹੈ। ਬਾਕੀ ਸਾਰੀਆਂ ਚੀਜ਼ਾਂ ਦੀ ਸਮਝ ਹੈ, ਇਹ ਬੱਲਬ ਜਗ ਰਿਹਾ ਕਾਹਦੇ ਵਾਸਤੇ ਹੈ, ਪੱਖਾ ਚੱਲ ਰਿਹਾ ਕਾਹਦੇ ਵਾਸਤੇ ਹੈ, ਏਸੀ ਚੱਲ ਰਿਹਾ, ਕੂਲਰ ਚੱਲ ਰਿਹਾ ਕਾਹਦੇ ਵਾਸਤੇ ਹੈ, ਲਾਈਟ ਹੈ ਕਾਹਦੇ ਵਾਸਤੇ ਹੈ, ਸਭ ਪਤਾ ਹੈ। ਪਰ ਗੁਰਬਾਣੀ ਕਾਹਦੇ ਵਾਸਤੇ ਹੈ, ਕਿਸ ਵਾਸਤੇ ਦਿੱਤੀ ਹੈ? ਗੁਰਬਾਣੀ ਦਿੱਤੀ ਸੀ ਅੰਦਰ ਦੀ ਸੋਝੀ ਵਾਸਤੇ, ਗੁਰਬਾਣੀ ਦਿੱਤੀ ਸੀ ਅੰਦਰ ਦੀ ਮੈਲ ਨੂੰ ਧੋ ਦੇਣ ਵਾਸਤੇ, ਤਾਂ ਕਿ ਅਸੀਂ ਰਸਤਾ ਸੁਖਾਲਾ ਕਰ ਲਈਏ ਆਪਣਾ। ਇਹ ਦੁੱਖਦਾਈ ਰਸਤਾ ਹੈ, ਇਹਦੇ 'ਚ ਕਾਮ ਵੀ ਆਏਗਾ, ਕ੍ਰੋਧ ਵੀ ਆਏਗਾ, ਲੋਭ ਵੀ ਆਏਗਾ, ਮੋਹ, ਹੰਕਾਰ, ਝੂਠ, ਨਿੰਦਿਆ, ਚੁਗਲੀ, ਪਤਾ ਨਹੀਂ ਕੀ ਕੁਛ ਆਉਂਦਾ ਇਸ ਰਸਤੇ 'ਚ। ਜਿਹਨੇ ਸਾਡੇ ਕੋਲੋਂ ਪਾਪ ਕਰਵਾਉਣਾ ਹੈ, ਮਨੁੱਖ ਪਾਪ ਨਹੀਂ ਕਰਦਾ, ਇਹ ਜਿਹੜੇ ਮਨ ਨੂੰ ਚਿੰਬੜੇ ਹੋਏ ਨੇ ਵਿਕਾਰ, ਇਹ ਪਾਪ ਕਰਾਉਂਦੇ ਆ। ਇਸ ਲਈ ਮਹਾਰਾਜ ਜੀ ਅੱਜ ਸਮਝਾਉਂਦੇ ਨੇ, ਮਹਾਰਾਜ ਕਹਿੰਦੇ ਅੰਨ ਕਾਏ ਰਾਤੜਿਆ, ਅੰਨ ਮੈਨੇ ਹੋਰ, ਇਹ ਜਿਹੜੇ ਵਿਸ਼ੇ ਵਿਕਾਰ ਵਾਲੇ ਪਦਾਰਥ ਨੇ ਮਾਇਆ ਵੀ, ਕਾਏ ਕਿਉਂ, ਰਾਤੜਿਆ ਰੱਤਿਆ ਪਿਆ, ਇਹਨਾਂ ਨਾਲ ਕਿਉਂ ਜੁੜਿਆ ਪਿਆ? ਵਾਟ ਦੁਹੇਲੀ ਰਾਮ, ਉਹ ਜਿਹੜੀ ਰਾਮ ਰਮੇ ਹੋਏ ਪਰਮੇਸ਼ਵਰ ਤੱਕ ਜਿਹੜਾ ਪਹੁੰਚਣ ਵਾਲਾ ਰਸਤਾ ਹੈ ਨਾ, ਉਹ ਬੜਾ ਦੁਹੇਲੀ ਦੁੱਖਦਾਈ ਹੈ, ਉਹ ਤੇਰੀ ਜੀਵ ਇਸਤਰੀ ਲਈ ਬੜਾ ਦੁੱਖਦਾਈ ਹੈ। ਇਹ ਜਿਹੜੇ ਅੰਨ ਕਾਏ ਰਾਤੜਿਆ, ਤੂੰ ਕਾਮ ਵਿੱਚ ਰਤਿਆ ਪਿਆ, ਕ੍ਰੋਧ ਵਿੱਚ, ਲੋਭ ਵਿੱਚ, ਮੋਹ ਵਿੱਚ, ਹੰਕਾਰ ਵਿੱਚ, ਇਹ ਜਿਹੜੇ ਨੇ ਜਿਨ੍ਹਾਂ ਨਾਲ ਤੂੰ ਜੁੜਿਆ, ਇਹਨੇ ਤੇਰਾ ਰਸਤਾ ਸੁਖਾਲਾ ਨਹੀਂ ਕਰਨਾ। ਔਰ ਜਿਨ੍ਹਾਂ ਨਾਲ ਤੂੰ ਰੱਤਿਆ ਹੋਇਆ ਨਾ, ਇਹਨਾਂ ਨਾਲ ਰਲ, ਕਿਉਂਕਿ ਇਹ ਸਾਥੀ ਅੰਦਰ, ਬਾਹਰ ਦੇ ਸਾਥੀ ਹੋਰ ਨੇ, ਅੰਦਰ ਦੇ ਸਾਥੀ ਹੋਰ ਨੇ। ਜਿਹੜਾ ਤੂੰ ਇਹਨਾਂ ਨਾਲ ਰਲ ਕੇ ਪਾਪ ਕਮਾ ਰਿਹਾ, ਇਹਨਾਂ ਵਿੱਚੋਂ ਤੇਰਾ ਕਿਸੇ ਨੇ ਸਾਥ ਨਹੀਂ ਦੇਣਾ, ਤੇਰਾ ਸਾਥੀ ਨਹੀਂ ਬਣਨਾ। ਕਾਮ ਵਾਸ਼ਨਾਵਾਂ ਵਿੱਚ ਪੈ ਕੇ ਆ ਜਿਨ੍ਹਾਂ ਨੇ ਕੁਕਰਮ ਕਰ ਕੀਤੇ ਨੇ, ਉਹਨਾਂ ਦੇ ਹੱਥ ਕੜੀਆਂ ਪੈ ਗਈਆਂ, ਜੇਲ੍ਹਾਂ ਵਿੱਚ ਸਜਾਵਾਂ ਭੁਗਤਦੇ ਆ, ਅਤੇ ਕੀ ਉਹ ਕਾਮ ਵਾਸ਼ਨਾ ਉਹਨਾਂ ਦਾ ਸਾਥ ਦੇ ਰਿਹਾ ਹੈ? ਕਿ ਕਾਮ ਉਹਨਾਂ ਦਾ ਸਾਥੀ ਬਣ ਕੇ ਸਾਥ ਦੇ ਰਿਹਾ ਹੈ? ਪਾਪ ਉਹਨੇ ਕਰਵਾ ਦਿੱਤਾ ਪਰ ਸਾਥ ਥੋੜ੍ਹੀ ਦੇ ਰਿਹਾ ਉਹ। ਕ੍ਰੋਧ ਨੇ ਬੜਾ ਕੁਛ ਕਰਵਾ ਦਿੱਤਾ, ਕ੍ਰੋਧ ਨੇ ਬੜਾ ਕੁਛ ਕਰਵਾ ਦਿੱਤਾ, ਹੁਣ ਹੱਥ ਕੜੀਆਂ ਪੈ ਗਈਆਂ, ਸਜ਼ਾ ਭੁਗਤਦਾ, ਅਤੇ ਹੁਣ ਉਹ ਕ੍ਰੋਧ ਸਾਥ ਦੇ ਰਿਹਾ ਹੈ ਕਿ ਉਹ ਕ੍ਰੋਧ ਹੱਥ ਕੜੀਆਂ ਖੁਲਵਾ ਦੇਗਾ। ਲੋਭ ਨੇ, ਲਾਲਚ ਨੇ ਬੜਾ ਕੁਛ ਕਰਵਾਇਆ, ਬੜਿਆਂ ਦਾ ਕਤਲ ਕਰਵਾ ਦਿੱਤਾ, ਲੋਭ ਲਾਲਚ ਨੇ ਬੜੇ ਐਸੇ ਕਰਮ ਕਰਵਾ ਦਿੱਤੇ, ਮਾਂ ਬਾਪ ਤੱਕ ਨੂੰ ਨਹੀਂ ਛੱਡਿਆ ਲੋਭ ਨੇ, ਭਰਾ ਭਰਾ ਨੂੰ ਨਹੀਂ ਬਖਸ਼ਿਆ। ਪਰ ਜਦੋਂ ਇਹਨੂੰ ਸਜ਼ਾ ਮਿਲੀ ਲੋਭ ਕਾਰਨ, ਤੇ ਕੀ ਉਹ ਲੋਭ ਉਹਦਾ ਸਾਥੀ ਬਣ ਰਿਹਾ? ਮੋਹ ਵਿੱਚ ਪੈ ਕੇ ਬੜੇ ਕਰਮ ਕਰ ਦਿੱਤੇ, ਅਹੰਕਾਰ ਵਿੱਚ ਆ ਕੇ ਬੜੇ ਕਰਮ ਕਰ ਦਿੱਤੇ, ਤੇ ਕੀ ਇਹ ਸਾਥੀ ਬਣ ਰਹੇ ਜਿਨ੍ਹਾਂ ਦੇ ਨਾਲ ਲੱਗ ਕੇ, ਜਿਨ੍ਹਾਂ ਮਗਰ ਲੱਗ ਕੇ ਮੈਂ ਪਾਪ ਕਮਾਇਆ? ਇਸ ਲਈ ਮਹਾਰਾਜ ਕਹਿੰਦੇ ਫਿਰ ਤੂੰ ਕਿਉਂ ਇਹਨਾਂ ਨਾਲ ਰੱਤਿਆ ਪਿਆ? ਛੱਡ ਦੇ ਇਹ ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹਨੇ ਤੇਰਾ ਭਲਾ ਨਹੀਂ ਕਰਨਾ। ਇਹ ਕਾਮ ਕ੍ਰੋਧ ਲੋਭ ਮੋਹ ਹੰਕਾਰ ਵਿੱਚ ਕੁਛ ਨਹੀਂ ਰੱਖਿਆ ਹੋਇਆ, ਇਹਨੂੰ ਛੱਡ ਦੇ। ਜਦੋਂ ਸਮਝ ਆਏ, ਅਸੀਂ ਕੋਸ਼ਿਸ਼ ਤੇ ਕਰਾਂਗੇ ਵੀ ਹੁਣ ਅੱਜ ਤੋਂ ਬਾਅਦ ਕਾਮ ਕ੍ਰੋਧ ਲੋਭ ਮੋਹ ਹੰਕਾਰ ਦਾ ਸੰਗ ਨਹੀਂ ਕਰਨਾ, ਫਿਰ ਉਹ ਇਹ ਨਹੀਂ ਵੀ ਕਹਿ ਦਿੱਤਾ ਅਤੇ ਪਿੱਛਾ ਛੁੱਟ ਗਿਆ, ਇੰਨਾ ਸੌਖਾ ਵੀ ਨਹੀਂ ਹੈ ਪਿੱਛਾ ਛੁਡਾਉਣਾ। ਇਹ ਸੰਗੀ ਸਾਥੀ ਬਣਾ ਲੈਣੇ ਤਾਂ ਬੜੇ ਸੌਖੇ ਨੇ,
ਪਿੱਛਾ ਛੁਡਾਉਣਾ ਬੜਾ ਔਖਾ ਹੈ। ਵੱਡੇ ਵੱਡੇ ਜੋਗੀ ਨਹੀਂ ਪਿੱਛਾ ਛੁਡਾ ਸਕੇ, ਵੱਡੇ ਵੱਡੇ ਰਿਸ਼ੀ ਮੁਨੀ ਜਤ ਜਿਹੜੇ ਜਤੀ ਤਪੀ ਇਹ ਵੀ ਪਿੱਛਾ ਨਹੀਂ ਛੁਡਾ ਸਕੇ। ਫਿਰ ਇਹ ਕੀ ਕਰੀਏ? ਫਿਰ ਗੁਰੂ ਮਹਾਰਾਜ ਅੱਗੇ ਅਰਦਾਸ ਕਰੀਏ ਵੀ ਮਹਾਰਾਜ ਤੁਸੀਂ ਉਹ ਹੀ ਕਿਰਪਾ ਕਰੋਗੇ ਤਾਂ ਗੱਲ ਬਣਨੀ ਹੈ। ਕਾਮ ਕ੍ਰੋਧ ਲੋਭ ਝੂਠ ਨਿੰਦਾ ਇਨ ਤੇ ਆਪ ਛਡਾਵੋ, ਤੁਸੀਂ ਕਿਰਪਾ ਕਰੋ। ਇਹ ਸਾਥੀਆਂ ਜਿਹੜੇ ਨੇ ਮੇਰੇ, ਜਿਹੜੇ ਮੇਰੇ ਤੋਂ ਪਾਪ ਕਰਾਉਂਦੇ ਆ, ਇਹਨਾਂ ਤੋਂ ਪਿੱਛਾ ਛਡਵਾ ਦਿਓ। ਚੰਗੇ ਸਾਥੀਆਂ ਦਾ ਸਾਥ ਮੈਨੂੰ ਚਾਹੀਦਾ, ਚੰਗਿਆਂ ਦਾ ਸੰਗ ਚਾਹੀਦਾ, ਤਾਂ ਕਿ ਮੈਂ ਪਾਪ ਨਾ ਕਰਾਂ, ਬੁਰੇ ਕਰਮ ਨਾ ਕਰਾਂ। ਤਾਂ ਮਹਾਰਾਜ ਪਹਿਲਾਂ ਸਮਝਾਉਂਦੇ ਆ, ਜੇ ਸਮਝ ਆਏਗੀ ਫਿਰ ਅਰਦਾਸ ਹੈ ਨਾ, ਜੇ ਸਮਝ ਨਹੀਂ ਆਈ ਤਾਂ ਅਰਦਾਸ ਕਿੱਥੋਂ ਕਰਾਂਗੇ? ਪਹਿਲੇ ਤਾਂ ਪਤਾ ਹੋਵੇ। ਅੱਜ ਬੰਦੇ ਨੂੰ ਗੁੱਸਾ ਆਉਂਦਾ ਨਾ, ਕ੍ਰੋਧ ਆਉਂਦਾ, ਅਤੇ ਸਗੋਂ ਮਾਣ ਨਾਲ ਕਹਿੰਦਾ ਵੀ ਮੇਰਾ ਤਾਂ ਗੁੱਸਾ ਹੀ ਬੜਾ ਭੈੜਾ ਹੈ ਜੀ, ਮੇਰਾ ਤਾਂ ਗੁੱਸਾ ਹੀ ਬੜਾ ਮਾੜਾ, ਜਿਵੇਂ ਗੁੱਸਾ ਬਹੁਤ ਚੰਗਾ ਹੁੰਦਾ, ਜਿਵੇਂ ਕ੍ਰੋਧ ਬੜਾ ਚੰਗਾ ਹੁੰਦਾ। ਇਹ ਬੜੇ ਮਾਣ ਨਾਲ ਕਹਿੰਦਾ ਲੋਕਾਂ ਨੂੰ ਵੀ ਮੇਰਾ ਤਾਂ ਗੁੱਸਾ ਹੀ ਬੜਾ ਭੈੜਾ ਹੈ। ਇਹ ਤਾਂ ਇਸ ਤਰ੍ਹਾਂ ਕਹਿ ਰਿਹਾ ਜਿਵੇਂ ਗੁੱਸਾ ਹੁੰਦਾ ਹੀ ਬੜਾ ਚੰਗਾ, ਕ੍ਰੋਧ ਹੁੰਦਾ ਹੀ ਬੜਾ ਚੰਗਾ। ਪਰ ਇਹਨੂੰ ਚੰਡਾਲ ਕਿਹਾ ਗਿਆ, ਕ੍ਰੋਧ ਇੱਕ ਚੰਡਾਲ ਦਾ ਰੂਪ ਧਾਰ ਲੈਂਦਾ। ਇਹ ਭੁਲੇਖੇ 'ਚ ਹੀ ਅਸੀਂ ਮਾਣ ਕਰਦੇ ਹਾਂ ਅਤੇ ਇਹ ਗੱਲ ਕਹਿ ਦਿੰਦੇ ਹਾਂ। ਮਹਾਰਾਜ ਕਹਿੰਦੇ ਜਿਹਨੂੰ ਤੂੰ ਮਾਣ ਨਾਲ ਕਹਿ ਰਿਹਾ ਇਹਨੇ ਤੇਰੀ ਜ਼ਿੰਦਗੀ ਬਰਬਾਦ ਕਰ ਦੇਣੀ ਹੈ। ਸਤਿਗੁਰੂ ਮਹਾਰਾਜ ਤਾਂ ਇਹ ਵੀ ਕਹਿੰਦੇ ਆ ਕਾਮ ਕ੍ਰੋਧ ਕਾਇਆਂ ਕੋ ਗੱਲ ਹੈ, ਇਹਨੇ ਤੇਰੀ ਜ਼ਿੰਦਗੀ ਤਬਾਹ ਕਰ ਦੇਣੀ ਹੈ। ਜਿਹੜੇ ਤੈਨੂੰ ਚੰਗੇ ਲੱਗਦੇ ਆ ਨਾ, ਇਹ ਤੇਰੀ ਜ਼ਿੰਦਗੀ ਨੂੰ ਤਬਾਹ ਕਰ ਦੇਣਗੇ। ਇਸ ਵਾਸਤੇ ਪਹਿਲਾਂ ਸਮਝਾਇਆ ਗਿਆ ਅੰਨ ਕਾਏ ਰਾਤੜਿਆ, ਕਾਏ ਕਿਉਂ ਕਿਉਂ ਰੱਤਿਆ ਪਿਆ ਇਹਨਾਂ 'ਚ, ਕੀ ਇਹਨਾਂ ਨੇ ਤੇਰਾ ਭਲਾ ਕਰਨਾ ਹੈ, ਤੇਰੀ ਜ਼ਿੰਦਗੀ ਸਵਾਰਨੀ ਹੈ। ਵਾਟ ਦੁਹੇਲੀ ਰਾਮ, ਇਹ ਜਿਹੜਾ ਰਾਮ ਰਮੇ ਪਰਮੇਸ਼ਵਰ ਤੱਕ ਪਹੁੰਚਣ ਦਾ ਰਸਤਾ ਹੈ ਨਾ, ਇਹ ਤੇਰੇ ਲਈ ਦੁਖਦਾਈ ਹੋ ਜਾਏਗਾ, ਤੇਰੀ ਜੀਵ ਆਤਮਾ ਵਾਸਤੇ। ਪਾਪ ਕਮਾਵੰਦਿਆਂ ਤੇਰਾ ਕੋਈ ਨਾ ਬੇਲੀ ਰਾਮ, ਪਾਪ ਕਮਾਉਣ ਵਾਲਿਆ, ਪਾਪ ਕੌਣ ਕਮਾ ਰਿਹਾ? ਇਹ ਮਨ। ਪਾਪ ਕੌਣ ਕਮਾ ਰਿਹਾ? ਇਹ ਮਤ ਭਰੀਏ, ਮਤ ਪਾਪਾਂਗੇ ਸੰਗ। ਇਹ ਮਤ ਔਰ ਮਨ ਇਹ ਪਾਪ ਕਮਾ ਰਿਹਾ, ਪਰ ਇਹਨਾਂ ਤੋਂ ਕਰਵਾ ਕੌਣ ਰਿਹਾ? ਉਹ ਜਿਹੜੇ ਵਿਕਾਰ ਨੇ, ਇਹ ਕਾਮ ਕ੍ਰੋਧ ਲੋ ਮੋਹੰਕਾਰ ਨੇ। ਇਹ ਮਤ ਨੂੰ, ਮਨ ਨੂੰ ਸਮਝਾਇਆ ਜਾ ਰਿਹਾ, ਮਨਾ ਇਹ ਤੇਰਾ ਕਿਸੇ ਨੇ ਬੇਲੀ ਨਹੀਂ ਬਣਨਾ, ਕਿਸੇ ਨੇ ਤੇਰਾ ਸਾਥੀ ਨਹੀਂ ਬਣਨਾ। ਜਿਹਨਾਂ ਮਗਰ ਲੱਗ ਕੇ ਤੂੰ ਮਾੜੇ ਕਰਮ ਕਰ ਰਿਹਾ, ਬੁਰੇ ਕਰਮ, ਇਹਨਾਂ ਤੇਰਾ ਸਾਥ ਨਹੀਂ ਦੇਣਾ। ਹਾਂ, ਮਾੜੇ ਕਰਮ ਤੈਨੂੰ ਕਰਾਉਣ ਲਈ ਤੈਨੂੰ ਹੱਲਾ ਸ਼ੇਰੀ ਦੇਣਗੇ, ਪ੍ਰੈਸ਼ਰ ਪਾਉਣਗੇ। ਕਾਮ ਕੀ ਕਰਦਾ? ਪ੍ਰੈਸ਼ਰ ਹੀ ਪਾਉਂਦਾ, ਮਨ ਉੱਤੇ ਪ੍ਰੈਸ਼ਰ ਪਾਉਂਦਾ ਨਾ, ਅਤੇ ਉਹ ਉਸੇ ਵੇਲੇ ਮਾੜਾ ਕਰਮ ਹੋ ਜਾਂਦਾ ਹੈ। ਕ੍ਰੋਧ ਕੀ ਕਰਦਾ? ਮਨ ਉੱਤੇ ਪ੍ਰੈਸ਼ਰ ਪਾਉਂਦਾ ਹੈ, ਜਦੋਂ ਜ਼ੋਰ ਦਾ ਪ੍ਰੈਸ਼ਰ ਮਨ 'ਤੇ ਪੈਂਦਾ, ਮਨ ਪਾਪ ਕਰ ਦਿੰਦਾ, ਮਨ ਬੁਰੇ ਕਰਮ ਕਰ ਦਿੰਦਾ। ਲੋਭ ਵੀ ਇਸੇ ਤਰ੍ਹਾਂ, ਮੋਹੰਕਾਰ ਵੀ ਇਸੇ ਤਰ੍ਹਾਂ, ਜਦੋਂ ਦਿਮਾਗ 'ਤੇ ਪ੍ਰੈਸ਼ਰ ਪੈਂਦਾ, ਜ਼ੋਰ ਪੈਂਦਾ, ਉਸ ਵੇਲੇ ਫਿਰ ਮਨ ਕਰਮ ਕਰ ਦਿੰਦਾ। ਕਰਮ ਮਨ ਨੇ ਬਣਾਉਣਾ। ਹੁਣ ਦੇਖੋ, ਫਿਰ ਧਿਆਨ ਦੇ ਕੇ ਸਾਰੇ ਆਪ ਜੀ ਸੂਝਵਾਨ ਹੋ। ਮਨ ਜਿਹੜਾ ਨਾ, ਇਹ ਕਰਮ ਕਰਦਾ ਹੈ, ਅਤੇ ਪਾਪ ਇਹਦੇ ਕੋਲੋਂ ਕਰਮ, ਬੁਰਿਆਈਆਂ ਇਹਦੇ ਕੋਲੋਂ ਕਰਮ ਕਰਾਉਂਦੀਆਂ ਨੇ। ਕਾਮ ਕ੍ਰੋਧ ਲੋਭ ਮੋਹੰਕਾਰ ਕਰਾਉਂਦੇ ਆ, ਅਤੇ ਕਰਦਾ ਮਨ ਹੈ, ਅਤੇ ਸਜ਼ਾ ਕੌਣ ਭੁਗਤਦਾ? ਸਰੀਰ। ਸਜ਼ਾ ਕੌਣ ਭੁਗਤਦਾ? ਸਰੀਰ ਅੰਦਰ ਉਹ ਜਿੰਦ। ਜਿੰਨਾ ਚਿਰ ਸਵਾਸ ਨਹੀਂ, ਸਰੀਰ ਨੇ ਸਜ਼ਾ ਭੁਗਤਣੀ ਹੈ। ਹੁਣ ਜਿੰਨੇ ਆ ਸਜ਼ਾਵਾਂ ਭੁਗਤ ਰਹੇ ਮਾੜੇ ਕਰਮ ਕਰਨ ਵਾਲੇ, ਉਹ ਤਾਂ ਸਰੀਰ ਹੀ ਬੈਠਾ ਨਾ ਜੇਲ੍ਹਾਂ ਦੇ ਵਿੱਚ, ਕਰਮ ਤਾਂ ਮਨ ਨੇ ਕਰਵਾਇਆ ਸੀ।
ਤੇ ਮਨ ਦੇ ਰਾਹੀਂ ਇਹ ਵਿਕਾਰ ਸੀ, ਨਾ ਉੱਥੇ ਵਿਕਾਰ ਕੰਮ ਆ ਰਹੇ, ਨਾ ਮਨ ਸਜ਼ਾ ਤੇ ਸਰੀਰ ਭੁਗਤ ਰਿਹਾ, ਮੁੜ ਕੇ ਫਿਰ ਜਿੰਦ ਨੂੰ ਦੁੱਖ ਭੋਗਣਾ ਪੈਣਾ, ਜੀਵ ਆਤਮਾ ਨੂੰ ਅੱਗੇ ਪਤਾ ਨਹੀਂ ਕਿਹੜੀਆਂ ਕਿਹੜੀਆਂ ਜੂਨਾਂ ਭੋਗਣੀਆਂ ਪੈਣੀਆਂ। ਉੱਥੇ ਸਾਡਾ ਜ਼ੋਰ ਨਹੀਂ ਨਾ ਚੱਲਣਾ, ਅਸੀਂ ਪਹਿਲਾਂ ਹੀ ਵੱਖਰੀਆਂ, ਇਹ ਵੀ ਜੇਲਾਂ ਹੀ ਨੇ, ਇਹ ਵੀ ਧਿਆਨ ਰੱਖਿਓ, ਇਹ ਵੀ ਜੇਲਾਂ ਹੀ ਨੇ ਜਿਹੜੀਆਂ ਵੱਖਰੀਆਂ ਵੱਖਰੀਆਂ ਜੂਨਾਂ ਵਿੱਚ ਸਾਡੀ ਜੀਵ ਆਤਮਾ ਆਉਂਦੀ ਹੈ ਨਾ, ਇਹ ਵੀ ਸਜ਼ਾ ਹੀ ਭੁਗਤਣ ਆਉਂਦੀ ਹੈ। ਕਿਸੇ ਨੂੰ ਪਸ਼ੂ ਜੂਨ ਰੂਪੀ ਜੇਲ੍ਹ ਮਿਲ ਗਈ, ਕਿਸੇ ਨੂੰ ਜਾਨਵਰ, ਕਿਸੇ ਨੂੰ ਕੀਟ ਪਤੰਗੇ, ਉਹ ਜਿੰਨੇ ਜਿੰਨੇ ਸਵਾਸ ਨੇ, ਜਿੰਨੇ ਜਿੰਨੇ ਉਹਦਾ ਉਦੋਂ ਸਜ਼ਾ ਮਿਲੀ ਹੈ, ਉਹਨੇ ਭੋਗ ਕੇ ਫਿਰ ਸਰੀਰ ਛੱਡ ਕੇ ਅਗਲੇ ਸਜ਼ਾ ਭੁਗਤਣ ਨੂੰ ਤਿਆਰ। ਇਹ ਸਾਰੀਆਂ ਸਜ਼ਾਵਾਂ ਭੁਗਤ ਭੁਗਤ ਕੇ ਮਨੁੱਖਾ ਜਨਮ ਮਿਲਿਆ ਤਾਂ ਕਿ ਇਸ ਵਾਰ ਤੂੰ ਕੋਈ ਗਲਤੀ ਨਾ ਕਰੇਂ, ਇਸ ਵਾਰ ਤੂੰ ਕੋਈ ਮਾੜਾ ਕਰਮ ਨਾ ਕਰੇਂ। ਅਤੇ ਜੇ ਆਹ ਵੀ ਜਨਮ, ਔਰ ਇਹ ਵੀ ਧਿਆਨ ਰੱਖਿਓ, ਹੁਣ ਤਾਂ ਚਲੋ ਮੁਕਤੀ ਦੇ ਰਾਹ 'ਤੇ ਹਾਂ, ਥੋੜ੍ਹਾ ਨੇੜੇ ਹੀ ਹਾਂ, ਮੁਕਤ ਹੋ ਜਾਵਾਂਗੇ, ਨਿਕਲ ਜਾਵਾਂਗੇ ਇਸ ਜਨਮ ਮਰਨ 'ਚੋਂ, ਇਸ ਜੇਲ੍ਹ 'ਚੋਂ। ਪਰ ਜੇ ਹੁਣ ਵੀ ਮਾੜੇ ਕਰਮ ਕਰਦੇ ਰਹੇ, ਫਿਰ ਮੁੜ ਕੇ ਪਤਾ ਨਹੀਂ ਇਹ ਮੌਕਾ ਕਦੋਂ ਮਿਲਣਾ। ਕਿਤੇ ਜਾ ਕੇ ਮੌਕਾ ਇੱਕ ਵਾਰ ਮਿਲਦਾ ਮਨੁੱਖਾ ਜਨਮ ਵਿੱਚ ਆ ਕੇ ਆਪਣੇ ਸਾਰੇ ਪਾਪ ਧੋ ਕੇ ਮੁਕਤ ਹੋਣ ਵਾਸਤੇ, ਅਤੇ ਜੇ ਇਸ ਜਨਮ ਵਿੱਚ ਵੀ ਪਾਪ ਕੀਤੇ ਫਿਰ ਪਤਾ ਨਹੀਂ ਇਹ ਮੌਕਾ ਕਦੋਂ ਮਿਲਣਾ, ਇਹ ਲਾਸਟ ਵਾਰੀ ਹੈ। ਪਰ ਬੰਦੇ ਨੂੰ ਹੋਸ਼ ਹੀ ਨਹੀਂ, ਉਹ ਮਦ ਹੋਸ਼ ਕਰ ਦਿੱਤਾ, ਕਾਮ ਕ੍ਰੋਧ ਲੋ ਮੋਹੰਕਾਰ, ਇਹ ਮਾਇਆ ਨਾ ਜੋ ਤ੍ਰੈ ਗੁਣੀ ਮਾਇਆ, ਇਹਨੇ ਐਸਾ ਮਦ ਹੋਸ਼ ਕੀਤਾ ਪਤਾ ਹੀ ਨਹੀਂ ਲੱਗਾ, ਸਾਰੀ ਉਮਰ ਲੰਘ ਗਈ ਪਾਪ ਕਮਾਉਂਦਿਆਂ। ਇਸ ਲਈ ਮਹਾਰਾਜ ਕਹਿੰਦੇ ਧਿਆਨ ਰੱਖ। ਹੁਣ ਇਹ ਵੀ ਨਹੀਂ ਕਿ ਦੂਜੇ ਨੂੰ ਕਹਿਣਾ, ਆਪਣੇ ਆਪਣੇ ਆਪ ਨੂੰ ਕਹਿਣਾ, ਅੰਦਰ ਆਵਾਜ਼ ਦਿਓ, ਆਪਣੇ ਮਨ ਨੂੰ ਆਵਾਜ਼ ਦੇ ਕੇ ਕਹੋ, ਪਾਪ ਕਮਾਉਂਦਿਆਂ ਤੇਰਾ ਕੋਈ ਨਾ ਬੇਲੀ ਰਾਮ। ਕਿਸੇ ਨੂੰ ਥੋੜ੍ਹੀ ਕਹਿਣਾ, ਆਪਣੇ ਆਪ ਨੂੰ ਕਹਿਣਾ, ਆਪਣੇ ਮਨ ਨੂੰ ਕਹਿਣਾ, ਪਾਪ ਕਮਾਉਣ ਵਾਲਿਆ ਤੇਰਾ ਕਿਸੇ ਬੇਲੀ ਨਹੀਂ ਬਣਨਾ, ਕਿਸੇ ਤੇਰਾ ਸਾਥੀ ਨਹੀਂ ਬਣਨਾ। ਕਿਉਂ ਐਵੇਂ ਕਾਮ ਦੇ ਮਗਰ ਲੱਗਾ, ਕ੍ਰੋਧ ਦੇ, ਲੋਭ ਦੇ, ਮੋਹ ਦੇ, ਅਹੰਕਾਰ ਦੇ ਮਗਰ ਲੱਗਾ? ਜਦੋਂ ਅਸੀਂ ਆਪਣੇ ਆਪ ਨਾਲ ਗੱਲ ਕਰਨੀ ਸਿੱਖ ਲਾਂਗੇ, ਇਹ ਆਪੇ ਹੀ ਪਿੱਛੇ ਹਟ ਜਾਣਗੇ। ਆਪਣੇ ਆਪ ਨਾਲ ਨਹੀਂ ਨਾ ਗੱਲਾਂ ਹੁੰਦੀਆਂ, ਅਸੀਂ ਕਹਿੰਦੇ ਫਲਾਣਾ ਬੜਾ ਕਾਮੀ ਹੈ, ਉਹ ਬੜਾ ਕ੍ਰੋਧੀ ਹੈ, ਉਹ ਬੜਾ ਲੋਭੀ ਹੈ, ਉਹ ਬੜਾ ਹੰਕਾਰੀ ਹੈ, ਅਤੇ ਤੂੰ ਕੀ ਹੈ? ਆਪਣੇ ਅੰਦਰ ਤਾਂ ਝਾਤੀ ਵੱਜੀ ਨਹੀਂ ਨਾ। ਅਤੇ ਸਾਨੂੰ ਤਾਂ ਮਹਾਰਾਜ ਕਹਿੰਦੇ ਆਪ ਨੜੈ ਗਿਰੀਵਾਨ ਮੈਂ ਸਿਰ ਨੀਵਾਂ ਕਰ ਦੇ। ਤੂੰ ਆਪਣੇ ਵਿੱਚ ਤਾਂ ਦੇਖ, ਕਿਸੇ 'ਚ ਇੱਕ ਹੈ, ਕਿਸੇ 'ਚ ਦੋ ਬੁਰਿਆਈਆਂ, ਕੀ ਪਤਾ ਤੇਰੇ ਅੰਦਰ ਭਾਂਡਾ ਭਰਿਆ ਪਿਆ ਹੋਵੇ, ਤੂੰ ਉਹਦੇ ਨਾਲੋਂ ਵੱਧ ਕੇ ਕਾਮੀ ਹੋਵੇਂ, ਲੋਭੀ ਹੋਵੇਂ, ਹੰਕਾਰੀ ਹੋਵੇਂ। ਇਸ ਵਾਸਤੇ ਆਪ ਜਦੋਂ ਸ਼ਬਦ ਪੜ੍ਹੋ, ਗੁਰਬਾਣੀ ਪੜ੍ਹੋ, ਆਪਣੇ ਅੰਦਰ ਨੂੰ ਆਵਾਜ਼ ਦਿਓ ਵੀ ਮਨਾ ਇਹ ਤੈਨੂੰ ਕਹਿ ਰਹੇ ਆ, ਤੈਨੂੰ ਸਮਝਾ ਰਹੇ ਆ, ਫਿਰ ਜੀਵਨ ਵਿੱਚ ਬਦਲਾਵ ਆਉਣਾ। ਨਹੀਂ ਤਾਂ ਪੜ੍ਹੀ ਤੇ ਜਾ ਰਹੀ ਹਾਂ, ਸੁਣੀ ਤੇ ਜਾ ਹੀ ਰਹੇ ਹਾਂ ਬਾਹਰੋਂ, ਆਪਣੇ ਅੰਦਰ ਆਵਾਜ਼

ਕੋਈ ਨਾ ਬੇਲੀ ਹੋਏ ਤੇਰਾ, ਫਿਰ ਦੁਬਾਰਾ ਰਿਪੀਟ ਕੀਤਾ ਤਾਂ ਕਿ ਗੱਲ ਸਮਝ ਵਿੱਚ ਆ ਜਾਏ। ਕਹਿੰਦੇ ਕੋਈ ਨਹੀਂ ਤੇਰਾ ਬੇਲੀ ਬਣਨਾ, ਅਤੇ ਜਿੱਥੇ ਤੇਰਾ ਕੋਈ ਬੇਲੀ ਨਹੀਂ ਨਾ ਬਣਨਾ, ਸਦਾ ਪਛੋਤਾਵ ਹੈ, ਉੱਥੇ ਪਛਤਾਵਾ ਹੀ ਰਹਿਣਾ। ਬਾਹਰੀ ਵੀ ਬੜੇ ਲੋਕ ਐਸੇ ਨੇ ਅੱਜ ਰੋਂਦੇ ਹੋਏ ਕਹਿੰਦੇ ਆ ਮੈਂ ਤਾਂ ਫਲਾਣੇ ਮਗਰ ਲੱਗ ਕੇ ਆਹ ਕੰਮ ਕੀਤਾ, ਅੱਜ ਉਹੀ ਮੇਰਾ ਸਾਥ ਨਹੀਂ ਦਿੰਦਾ। ਬੜੇ ਲੋਕ ਰੋਂਦੇ ਨੇ, ਉਹ ਰੋਂਦੇ ਕਹਿੰਦੇ ਆ ਵੀ ਮੈਂ ਤਾਂ ਫਲਾਣੇ ਮਗਰ ਲੱਗ ਕੇ ਆਹ ਕੰਮ ਕੀਤਾ, ਉਹ ਤਾਂ ਨਿਕਲ ਗਿਆ, ਸਜ਼ਾ ਮੈਨੂੰ ਭੁਗਤਣੀ ਪੈ ਰਹੀ ਹੈ, ਰੋਂਦੇ ਨੇ ਉਹ। ਇੱਦਾਂ ਹੀ ਮਹਾਰਾਜ ਕਹਿੰਦੇ ਤੇਰੇ ਅੰਦਰ ਦੀ ਹਾਲਤ ਵੀ ਇਹੀ ਹੈ, ਇਹ ਤੂੰ ਕਾਮ ਕ੍ਰੋਧ ਲੋ ਮੋਹ ਹੰਕਾਰ ਬੇਲੀ ਤਾਂ ਬਣਾ ਲਏ, ਪਰ ਕੋਈ ਨਾ ਬੇਲੀ ਹੋਏ ਤੇਰਾ। ਸਦਾ ਪਛੋਤਾਵੇ, ਤੈਨੂੰ ਅੰਦਰੋਂ ਪਛਤਾਉਣਾ ਹੀ ਪੈਣਾ। ਪਛਤਾਵੇ ਤੋਂ ਸਿਵਾ ਕੁਛ ਤੇਰੇ

ਦੇਖੋ ਕਿੰਨੇ ਕਮਾਲ ਦੀ ਗੱਲ ਸਾਨੂੰ ਸਮਝਾ ਰਹੇ। ਇਹ ਵੀ ਨਾ ਸਮਝ ਆਈ ਤਾਂ ਫਿਰ ਮਹਾਰਾਜ ਕਹਿੰਦੇ ਆ ਹਜੇ ਤੇ ਵਕਤ ਹੈ, ਟਾਈਮ ਹੈ, ਸਮਾਂ ਹੈ, ਉਹਦੀ ਬੰਦਗੀ ਕਰ ਲੈ। ਛੱਡ ਦੇ ਇਹ ਬੁਰੀਆਈਆਂ, ਇਹ ਬੇਲੀ ਛੱਡ ਦੇ ਮਾੜੇ, ਇਹ ਬੁਰੇ ਕਰਮ ਕਰਨੇ ਛੱਡ ਦੇ, ਹਜੇ ਵੇਲਾ ਟਾਈਮ ਹੈ। ਤੇ ਜੇ ਇਹ ਸਮਾਂ ਲੰਘ ਗਿਆ ਫਿਰ ਕਦੋਂ ਸੇ ਦੇ ਆਵੇ, ਫਿਰ ਕਦੋਂ ਦਿਨ ਮਿਲਣਗੇ ਤੈਨੂੰ। ਇਹ ਇੱਕ ਦਿਨ ਆਖਿਆ ਸੀ ਨਾ ਵੀ ਜਿੰਨੀਆਂ ਵੀ ਜੂਨਾਂ ਨੇ, ਜਿੰਨੀਆਂ ਵੀ ਪਸ਼ੂ ਆ ਜਾਏ, ਪੰਛੀ ਆ ਜਾਏ, ਕੀਟ ਪਤੰਗਾ ਕੋਈ ਜਾਨਵਰ ਆ ਜਾਏ, ਸਾਡੇ ਸਾਰਿਆਂ ਦਾ ਧਿਆਨ ਉੱਧਰ ਚਲਾ ਜਾਣਾ ਵੀ ਸੇਵਾਦਾਰ ਕੀ ਕਰਦਾ, ਇਹਨੂੰ ਅੰਦਰ ਕਿਹਨੇ ਆਉਣ ਦਿੱਤਾ, ਇਹ ਅੰਦਰ ਕਿਵੇਂ ਆ ਗਿਆ, ਕੱਢੋ ਬਾਹਰ ਇਹਨੂੰ। ਅਤੇ ਜਿੰਨਾ ਚਿਰ ਉਹ ਬਾਹਰ ਨਹੀਂ ਨਿਕਲਣਾ ਸਾਡਾ ਧਿਆਨ ਕਥਾ ਕੀਰਤਨ ਵੱਲ ਆਉਣਾ ਹੀ ਨਹੀਂ ਹੈ, ਕਿਉਂਕਿ ਨਜ਼ਰ ਤਾਂ ਉਹਦੇ ਵੱਲ ਹੋਣੀ ਹੈ ਵੀ ਇਹ ਅੰਦਰ ਕਿਵੇਂ ਆ ਗਿਆ। ਹੁਣ ਦਿਨ ਮਿਲੇ ਹੈ ਸੰਗਤ ਕਰਨ ਲਈ, ਹੁਣ ਆਉਣ ਲਈ ਟਾਈਮ ਮਿਲਿਆ, ਹੁਣ ਬੰਦਾ ਆਉਂਦਾ ਨਹੀਂ। ਹੁਣ ਥੋੜ੍ਹੀ ਕਿਸੇ ਨੇ ਰੋਕਣਾ ਤੁਹਾਨੂੰ, ਮਨੁੱਖਾ ਜਨਮ ਮਿਲਿਆ ਨਾ, ਸਰੀਰ ਮਿਲਿਆ, ਕਿਸੇ ਨੇ ਨਹੀਂ ਰੋਕਣਾ, ਸਗੋਂ ਹੱਥ ਜੋੜ ਕੇ ਖਲੋਤੇ ਆ ਵੀ ਜੋੜੇ ਇੱਥੇ ਲਾਓ, ਇੱਥੇ ਹੱਥ ਪੈਰ ਧੋਵੋ, ਇੱਥੇ ਆ ਕੇ ਮੱਥਾ ਟੇਕੋ। ਪਰ ਜੇ ਕੋਈ ਪਸ਼ੂ ਜਾਨਵਰ ਆ ਜਾਏ ਤਾਂ ਉਹਨੂੰ ਥੋੜ੍ਹੀ ਕਹਿਣਗੇ। ਹਾਂ ਇਹ ਹੈ ਕਿ ਸਾਡੇ ਅੰਦਰ ਪਸ਼ੂ ਜਾਨਵਰ ਆ ਜਾਏ ਉਹ ਗੱਲ ਵੱਖਰੀ ਹੈ, ਕਿਉਂਕਿ ਜਾਨਵਰ ਤਾਂ ਇੱਥੇ ਬੈਠਾ ਅੰਦਰ, ਪਸ਼ੂ ਤਾਂ ਇੱਥੇ ਆ ਕੇ ਬੈਠ ਗਿਆ। ਕਰਤੂਤ ਪਸ਼ੂ ਕੀ ਮਾਨਸ ਜਾਤ ਲੋਕ ਪਚਾਰਾ ਕਰੇ ਦਿਨ ਰਾਤ, ਇੱਥੇ ਆ ਕੇ ਸ਼ੈਤਾਨ ਬੈਠ ਗਿਆ, ਇਹਨੂੰ ਹੀ ਕੱਢਣ ਵਾਸਤੇ ਆਉਣਾ ਹੈ। ਅਤੇ ਉਹ ਗੁਰੂ ਦਾ ਗਿਆਨ ਹੀ ਕੱਢ ਸਕਦਾ। ਇਸ ਲਈ ਮਹਾਰਾਜ ਜੀ ਸਮਝਾਉਂਦੇ ਆ ਗੁਣ ਗੋਪਾਲ ਨਾ ਜਪਹਿ ਰਸਨਾ। ਇਹ ਹੋਰ ਹੋਰ ਰਸ ਵਿੱਚ ਗਲਤਾਨ ਹੋਈ ਪਈ ਹੈ, ਸਾਰੀ ਸਾਰੀ ਦਿਹਾੜੀ ਕੂੜ ਕਬਾੜ ਬੋਲੀ ਜਾਓ, ਭੈੜੇ ਭੈੜੇ ਬੋਲ ਬੋਲੀ ਜਾਓ, ਹੋਰ ਹੋਰ ਨਿੰਦਿਆ ਚੁਗਲੀ ਦੇ ਰਸ

ਆਲਤੋ ਪਹੁੰਚਿਓ ਆਨ ਕਹਾਂ ਜਹੇ ਭਾਜ ਰਹੇ। ਫਿਰ ਕਿੱਥੇ ਭੱਜੇਗਾ? ਨਾ ਤੈਨੂੰ ਭੱਜਣ ਦੇਣਾ, ਨਾ ਤੈਨੂੰ ਆ ਬੇਲੀ ਸਾਥੀ ਮਿਲਣੇ ਆ, ਫਿਰ ਤੇ ਪਛਤਾਵਾ ਹੀ ਹੈ ਬਸ। ਮਹਾਰਾਜ ਜੀ ਸਮਝਾਉਂਦੇ ਆ, ਗੁਣ ਗੋਪਾਲ ਨਾ ਜਪੇ ਰਸਨਾ, ਤੂੰ ਕਦੇ ਉਸ ਪਰਮੇਸ਼ਵਰ ਦਾ ਨਾਮ ਨਹੀਂ ਰਸਨਾ ਤੋਂ ਜਪਦਾ ਰਸ ਲੈ ਕੇ, ਫਿਰ ਕਦੋਂ ਸੇ ਦੇ ਆਵੇ, ਫਿਰ ਇਹ ਦਿਨ ਕਦੋਂ ਆਉਣਗੇ ਤੇਰੀ ਜ਼ਿੰਦਗੀ 'ਚ ਮੁੜ ਕੇ? ਇਹ ਥੇੜੀ ਥੋੜ੍ਹੀ ਆਉਣੇ ਆ। ਹੁਣ ਬਚਪਨ ਦੇ ਦਿਨ ਲੰਘ ਗਏ, ਤੁਸੀਂ ਲੱਖ ਕੋਸ਼ਿਸ਼ ਕਰ ਲਓ, ਬਚਪਨ ਦੇ ਦਿਨ ਮੁੜ ਆਉਣਗੇ ਤੁਹਾਡੇ? ਕਦੇ ਨਹੀਂ ਮੁੜਨੇ। ਜਵਾਨੀ ਦੇ ਦਿਨ ਲੰਘ ਗਏ, ਉਹ ਮੁੜ ਕੇ ਥੋੜ੍ਹੀ ਆਉਣੇ ਆ, ਅਤੇ ਆਹ ਜਿਹੜੇ ਹੁਣ ਦਿਨ ਇਹ ਮੁੜ ਕੇ ਆ ਜਾਣਗੇ? ਆਉਣੇ ਤਾਂ ਇਹ ਵੀ ਨਹੀਂ। ਜੋ ਸਮਾਂ ਲੰਘ ਗਿਆ ਉਹ ਮੁੜ ਕੇ ਕਦੇ ਕਿਸੇ ਲਈ ਨਹੀਂ ਆਇਆ। ਜੋ ਲੰਘ ਗਿਆ ਫਿਰ ਉਹਨੂੰ ਅਸੀਂ ਕਿਉਂ ਵਿਅਰਥ ਗਵਾ ਰਹੇ ਹਾਂ, ਕਿਉਂ ਉਹਨੂੰ ਬਿਰਥਾ ਗਵਾ ਰਹੇ ਹਾਂ, ਕਿਉਂ ਨਹੀਂ ਉਹਨੂੰ ਅਸੀਂ ਲੇਖੇ ਲਾ ਰਹੇ? ਇਹ ਇੱਕ ਇੱਕ ਪਲ ਬੜਾ ਕੀਮਤੀ ਹੈ, ਇੱਕ ਇੱਕ ਸਵਾਸ ਵੱਡ ਮੁੱਲਾ ਹੈ, ਜਿਹਦਾ ਮੁੱਲ ਨਹੀਂ ਦੇ ਸਕਦੇ। ਜਿਹਨੇ ਸਵਾਸ ਦਿੱਤੇ ਆ ਨਾ, ਜੇ ਕਿਤੇ ਉਹਨੂੰ ਮੁੱਲ ਦੇਣਾ ਪੈ ਜਾਏ ਤਾਂ ਕਈ ਜਨਮ ਲੰਘ ਜਾਣ ਤਾਂ ਵੀ ਨਹੀਂ ਮੁੱਲ ਦੇ ਸਕਦੇ। ਆ ਦੋ ਦਿਨ ਆਕਸੀਜਨ ਲੱਗ ਜਾਏ ਤਾਂ ਬਿੱਲ ਪਤਾ ਲੱਗਦਾ ਕਿੰਨਾ ਬਣ ਗਿਆ, ਵੀ ਇੰਨੇ ਸਵਾਸ ਅਸੀਂ ਤੁਹਾਡੇ ਮਰੀਜ਼ ਨੂੰ ਦਿੱਤੇ ਆ, ਆ ਬਿੱਲ ਜਮ੍ਹਾਂ ਕਰਾਓ ਅਤੇ ਲੈ ਜਾਓ ਆਪਣਾ ਮਰੀਜ਼। ਅਤੇ ਜਿਹਨੇ ਹੁਣ ਤੱਕ ਸਵਾਸ ਦਿੱਤੇ ਆ, ਜੇ ਉਹਦਾ ਮੁੱਲ ਦੇਣਾ ਪੈ ਜਾਏ ਤਾਂ ਕਿਤੇ ਸਾਡੇ ਕੋਲੋਂ ਦੇ ਹੀ ਨਹੀਂ ਹੋਣਾ। ਨਾ ਪੂਰੀ ਦੁਨੀਆ 'ਚ ਆਲ ਵਰਲਡ ਵਿੱਚ ਇੰਨੀ ਦੌਲਤ ਹੈ ਕਿ ਅਸੀਂ ਉਹਦੇ ਅੱਗੇ ਰੱਖ ਕੇ ਕਹੀਏ ਵੀ ਆਹ ਲਓ ਸਵਾਸਾਂ ਦੀ ਕੀਮਤ। ਇੱਕ ਇੱਕ ਸਵਾਸ ਸਾਡਾ ਬਹੁਤ ਕੀਮਤੀ ਹੈ, ਬੜਾ ਇਹ ਇੱਕ ਇੱਕ ਪਲ ਸਾਡਾ ਕੀਮਤੀ। ਅਸੀਂ ਇਹਨੂੰ ਬੁਰੀਆਈਆਂ 'ਚ, ਬੇਕਾਰਾਂ 'ਚ, ਨਿੰਦਿਆ 'ਚ, ਚੁਗਲੀਆਂ 'ਚ ਲੰਘਾ ਰਹੇ ਹਾਂ। ਮਹਾਰਾਜ ਕਹਿੰਦੇ ਮੈਨੂੰ ਦੱਸੋ ਤੇ ਸਹੀ, ਫਿਰ ਕਦੋਂ ਸੇ ਦੇਹ ਆਵਹੇ। ਦੇਹ ਬਹੁ ਵਚਨ ਹੈ, ਉਹ ਦਿਨ ਕਦੋਂ ਆਉਣਗੇ ਜਿਹੜੇ ਤੁਸੀਂ ਪਾਪ ਕਰਕੇ ਲੰਘਾ ਰਹੇ ਹੋ, ਜਿਹੜੇ ਮਾੜੀ ਸੰਗਤ ਵਿੱਚ ਪੈ ਕੇ ਲੰਘਾ ਰਹੇ ਹੋ, ਬੁਰੇ ਕਰਮ ਕਰਕੇ ਲੰਘਾ ਰਹੇ ਹੋ, ਉਹ ਸਮਾਂ ਨਹੀਂ ਮੁੜਨਾ ਵਾਪਸ, ਉਹ ਦਿਨ ਨਹੀਂ ਆਉਣੇ। ਫਿਰ ਮਹਾਰਾਜ ਨੇ ਦ੍ਰਿਸ਼ਟਾਂਤ ਬੜਾ ਵੱਡਾ ਦਿੱਤਾ, ਫਿਰ ਵੀ ਬੰਦੇ ਨੂੰ ਸਮਝ ਨਾ ਆਵੇ, ਅੱਖੀਂ ਦੇਖ ਕੇ ਤਾਂ ਸਮਝ ਆਉਣੀ ਚਾਹੀਦੀ ਹੈ ਨਾ। ਫਿਰ ਮਹਾਰਾਜ ਜੀ

ਪਾਤ ਜੁੜਤੇ ਤਰਵਰ ਦਰਖਤ ਦੇਖ ਰਹੇ ਹੋ ਨਾ, ਪੱਤੇ ਕਿੰਨੇ ਸੋਹਣੇ ਨੇ ਲੱਗੇ ਹੋਏ ਡਾਲੀਆਂ ਦੇ ਨਾਲ, ਟਾਹਣੀਆਂ ਦੇ ਨਾਲ, ਅਤੇ ਲਹਿਰਾ ਰਹੇ ਨੇ ਹਵਾ ਦੇ ਨਾਲ, ਛਾਂ ਵੀ ਦੇ ਰਹੇ ਨੇ, ਹਵਾ ਵੀ ਦੇ ਰਹੇ ਆ, ਅਤੇ ਜਦੋਂ ਪੱਤਾ ਟੁੱਟ ਗਿਆ ਝੜ ਗਿਆ ਉਹ ਚੁੱਕ ਕੇ ਦੁਬਾਰਾ ਜੋੜ ਸਕਦੇ ਹੋ? ਨਹੀਂ ਜੁੜ ਸਕਦੇ। ਵਿਗਿਆਨ ਅੱਜ ਸਿਖਰਾਂ 'ਤੇ ਹੈ, ਟੁੱਟੀ ਹੋਈ ਹੱਡੀ ਵੀ ਜੁੜ ਸਕਦੀ ਹੈ, ਅੱਖਾਂ ਵੀ ਬਦਲੀਆਂ ਜਾ ਸਕਦੀਆਂ, ਗੁਰਦੇ ਵੀ ਬਦਲੇ ਜਾ ਸਕਦੇ ਆ, ਸਰੀਰ ਦਾ ਹਰ ਪਾਰਟ ਬਦਲਿਆ ਜਾ ਸਕਦਾ ਹੈ, ਪਰ ਜਿਹੜਾ ਇੱਕ ਵਾਰੀ ਸਵਾਸਾਂ ਦੀ ਲੜੀ ਟੁੱਟ ਗਈ ਨਾ, ਉਹ ਦੁਬਾਰਾ ਨਹੀਂ ਜੋੜੀ ਜਾ ਸਕਦੀ। ਇੱਕ ਵਾਰੀ ਮਨੁੱਖਾ ਦੇਹੀ ਦਾ ਸਮਾਂ ਨਿਕਲ ਗਿਆ, ਉਹ ਮੁੜ ਕੇ ਨਹੀਂ ਦੁਬਾਰਾ ਮਿਲਣਾ, ਉਹ ਨਹੀਂ ਮਿਲਣਾ। ਤੁਸੀਂ ਕੋਸ਼ਿਸ਼ ਕਰ ਲਓ, ਕੋਈ ਹਜੇ ਤੱਕ ਮਟੀਰੀਅਲ ਮਿਸ਼ਰਣ ਐਸਾ ਵਿਗਿਆਨ ਨੇ ਤਿਆਰ ਨਹੀਂ ਕੀਤਾ ਵੀ ਤੁਸੀਂ ਪੱਤਾ ਟੁੱਟਿਆ ਹੋਇਆ ਦੁਬਾਰਾ ਜੋੜ ਦਿਓ। ਉਹਨੂੰ ਪੱਤਾ ਦੁਬਾਰਾ ਬਣਨ ਲਈ ਪਹਿਲਾਂ ਜੜ੍ਹ ਤੋਂ ਸ਼ੁਰੂ ਹੋਣਾ ਪੈਣਾ, ਫਿਰ ਗਿਣਤੀ ਸਿਫਰ ਤੋਂ ਹੈ, ਇੱਕ ਤੋਂ ਹੈ, ਫਿਰ ਉਹ ਪਹਿਲਾਂ ਬੀਜ ਬਣੇਗਾ, ਫਿਰ ਪੁੰਗਰੇਗਾ, ਫਿਰ ਬੂਟਾ ਬਣੇਗਾ, ਫਿਰ ਰੁੱਖ ਬਣੇਗਾ, ਫਿਰ ਪੱਤੇ ਆਉਣਗੇ, ਫਿਰ ਜਾ ਕੇ ਗੱਲ ਬਣਨੀ ਹੈ। ਟੁੱਟਿਆ ਪੱਤਾ ਕਦੇ ਨਹੀਂ ਜੁੜਦਾ ਜਿਹੜਾ ਝੜ ਗਿਆ। ਕਬੀਰ ਸਾਹਿਬ ਨੇ ਵੀ ਇਹੀ ਗੱਲ ਕਹੀ ਹੈ, ਕਬੀਰ ਮਾਨਸ ਜਨਮ ਦੁਲੰਬ ਹੈ ਹੋਏ ਨਾ ਬਾਰੇ ਬਾਰ, ਜਿਉਂ ਬੰਨ ਫਲ ਪਾਕੇ ਭੋਏ ਗਿਰੈ ਬਹੁਰ ਨਾ ਲਾਗੈ ਡਰ। ਕਬੀਰ ਸਾਹਿਬ ਤੋਂ ਵੱਡਾ ਵਿਗਿਆਨੀ ਕੌਣ ਹੈ? ਇੱਕ ਵਾਰੀ ਫਲ ਟੁੱਟ ਗਿਆ, ਲੱਖ ਕੋਸ਼ਿਸ਼ ਕਰ ਲਓ, ਉਹ ਦੁਬਾਰਾ ਨਹੀਂ ਜੁੜੇਗਾ। ਹਾਂ, ਉਸ ਫਲ ਨੂੰ ਦੁਬਾਰਾ ਬੀਜ ਬਣ ਕੇ ਫਲ ਤੱਕ ਪਹੁੰਚਣਾ ਪੈਣਾ। ਇਹ ਮਨੁੱਖਾ ਦੇਈ ਇਹ ਥੋੜ੍ਹੀ ਹੈ ਵੀ ਕੋਈ ਗੱਲ ਨਹੀਂ, ਇਹ ਜੱਗ ਮਿੱਠਾ ਅਗਲਾ ਕਿਹਨੇ ਡਿੱਠਾ,

ਕਮਾ ਲਓ ਪਾਪ, ਕਰ ਲਓ ਬੁਰਿਆਈਆਂ, ਹੇਰਾ ਫੇਰੀਆਂ ਠੱਗੀਆਂ ਕਰ ਲਓ, ਇਹ ਧਨ ਪੈਸਾ ਜ਼ਮੀਨਾਂ ਜਾਇਦਾਦਾਂ ਇਕੱਠੀਆਂ ਕਰ ਲਓ, ਪਰ ਕੀ ਇਹ ਨਾਲ ਲੈ ਜਾਂਗੇ ਜਾਂ ਛੱਡ ਕੇ ਵੀ ਜਾਈਏ? ਅਸੀਂ ਕਹਾਂਗੇ ਮੁੜ ਹੀ ਆਉਣਾ, ਵੀ ਇੰਨੀਆਂ ਜ਼ਮੀਨਾਂ ਜਾਇਦਾਦਾਂ ਹੇਰਾ ਫੇਰੀਆਂ ਠੱਗੀਆਂ ਕਰਕੇ ਇਕੱਠਾ ਕਰ ਲਿਆ, ਚਲੋ ਅਗਲੀ ਵਾਰੀ ਮੁੜ ਕੇ ਫਿਰ ਆ ਜਾਂਗੇ। ਮੁੜ ਕੇ ਆਉਣਾ ਕਿੱਥੇ ਹੈ? ਅਤੇ ਮੁੜ ਕੇ ਐਸੀ ਜੂਨ ਵਿੱਚ ਆ ਗਏ ਨਾ, ਜਿਸ ਇਹ ਵੀ ਧਿਆਨ ਰੱਖਿਓ ਸਮਝਣ ਵਾਸਤੇ, ਵੀ ਮਨੁੱਖਾ ਦੇਹੀ ਚਲੀ ਗਈ ਮੈਂ, ਹੇਰੀਆਂ ਹੇਰਾ ਫੇਰੀਆਂ ਠੱਗੀਆਂ ਮਾਰ ਮਾਰ ਕੇ ਪਾਪ ਕਰ ਕਰਕੇ ਜ਼ਮੀਨਾਂ ਜਾਇਦਾਦਾਂ ਦਾ ਮਾਲਕ ਬਣ ਗਿਆ। ਅਗਲੀ ਵਾਰੀ ਉਸ ਮਾਲਕ ਨੇ ਕਿਤੇ ਕੋਈ ਜੂਨ ਐਸੀ ਦੇਤੀ ਨਾ, ਮਾਫ ਕਰਨਾ ਕੁੱਤੇ ਦੀ, ਅਤੇ ਉਸੇ ਘਰ ਵਿੱਚ ਪਟਾ ਪਾ ਕੇ ਬੰਨ੍ਹ ਕੇ ਰੱਖ ਦੇਣਾ ਜਿਸ ਘਰ ਦਾ ਮਾਲਕ ਸੀ। ਫਿਰ ਕੀ ਕਰ ਲਾਂਗੇ? ਲੇਖਾ ਤਾਂ ਉਹਨੇ ਕਰਨਾ ਨਾ, ਜਿਸ ਘਰ 'ਚ ਤੂੰ ਇੰਨੇ ਪਾਪ ਕਮਾਏ ਉੱਥੇ ਹੀ ਉਹਨੇ ਜੂਨ 'ਚ ਪਾ ਕੇ ਭੇਜ ਦਿੱਤਾ, ਅਤੇ ਅਗਲਿਆਂ ਨੇ ਸੋਟੀਆਂ ਵੀ ਮਾਰਨੀਆਂ, ਅਤੇ ਅਗਲੇ ਨੇ ਪਟਾ ਪਾ ਕੇ ਦਰਵਾਜ਼ੇ 'ਤੇ ਬੰਨ੍ਹ ਦੇਣਾ ਵੀ ਬਹਿ ਇੱਥੇ। ਫਿਰ ਅੱਖਾਂ 'ਚੋਂ ਅੱਥਰੂ ਨਿਕਲਣਗੇ ਵੀ ਮੈਂ ਤਾਂ ਇਸ ਘਰ ਦਾ ਮਾਲਕ ਸੀ, ਮੇਰੇ ਹੁਕਮ ਤੋਂ ਬਿਨਾਂ ਤਾਂ ਚੱਲਦਾ ਕੁਛ ਨਹੀਂ ਸੀ, ਮੇਰੇ ਆ ਸਾਰਾ ਕੁਛ ਤਾਂ ਮੇਰਾ, ਉੱਥੇ ਮੈਂ ਮੇਰੀ ਕਿੱਥੇ ਗਈ? ਫਿਰ ਸਾਰੀ ਉਮਰ ਮੈਂ ਕਰਦੇ ਹਾਂ, ਫਿਰ ਉੱਥੇ ਮੈਂ ਕਿੱਥੇ ਜਾਣੀ ਹੈ? ਫਿਰ ਉੱਥੇ ਫਿਰ ਉਹ ਇਨਸਾਨ ਦੀ ਬੋਲੀ ਨਹੀਂ ਹੋਣੀ, ਫਿਰ ਉੱਥੇ ਕਹਿਣਾ ਜੀ ਇਹ ਦੇਖੋ ਕਿਸ ਤਰ੍ਹਾਂ ਭੌਂਕਦਾ ਹੈ, ਫਿਰ ਉਹਨੇ ਥੋੜ੍ਹੀ ਕਹਿਣਾ ਇਨਸਾਨ ਬੋਲਦਾ। ਇਹ ਲੇਖਾ ਉਹਨੇ ਕਰਨਾ ਜਿਹਨੇ ਜ਼ਿੰਦਗੀ ਦਿੱਤੀ ਹੈ। ਕਦੋਂ ਸਮਝ ਆਏਗੀ ਬੰਦੇ ਨੂੰ? ਜਦੋਂ ਆ ਜਾਏ ਉਦੋਂ ਹੀ ਬੇਨਤੀ ਕਰਦੇ ਉਹ ਬਖਸ਼ੇ ਜਾਵਾਂਗੇ ਕਿ ਮਹਾਰਾਜ ਜੀ ਸਾਡੇ ਗੁਨਾਹ ਬਖਸ਼ ਦਿਓ, ਅਸੀਂ ਅਪਰਾਧੀ ਹਾਂ, ਗੁਨਾਹਗਾਰ ਹਾਂ, ਅਸ ਮਨੁੱਖਾ ਜਨਮ ਜਿਸ ਲਈ ਦਿੱਤਾ ਅਸੀਂ ਉਹ ਕਰ, ਇੱਥੇ ਉਹ ਇੱਥੇ ਕੁੱਥਰੇ ਵੀ ਸੁਥਰੇ ਹੋ ਜਾਂਦੇ ਆ, ਅਸੀਂ ਕੁੱਥਰੇ ਹੋ ਕੇ ਆ ਕੇ ਸੁਥਰੇ ਬਣਨ ਲਈ ਅਰਦਾਸ ਤਾਂ ਕਰੀਏ ਮਹਾਰਾਜ ਅੱਗੇ। ਕਬੀਰ ਸਾਹਿਬ ਕਹਿੰਦੇ ਜਿਉਂ ਬੰਨ ਫਲ ਪਾਕੈ ਭੋਏ ਗਿਰੈ ਬਹੁਰ ਨਾ ਲਾਗੈ ਡਾਰ। ਇਹ ਮੁੜ ਕੇ ਨਹੀਂ ਡਾਲੀ ਨਾਲ ਲੱਗਣਾ, ਫਿਰ ਇਹ ਦਿਨ ਮੁੜ ਕੇ ਕਿੱਥੋਂ ਆਉਣਗੇ? ਇਹ ਨਹੀਂ ਆਉਣੇ ਮੁੜ ਕੇ। ਇਸ ਲਈ ਬੰਦਿਆ ਤੂੰ ਪਾਪ ਨਾ ਕਮਾ, ਬੁਰੇ ਕਰਮ ਨਾ ਕਰ। ਜੇ ਅੱਜ ਪਤਾ ਲੱਗ ਰਿਹਾ ਅੱਜ ਹੀ ਬੇਨਤੀ ਕਰਕੇ ਛੁਟਕਾਰਾ ਪਾਉਣ ਲਈ ਕੋਸ਼ਿਸ਼ ਕਰੀਏ ਵੀ ਮਹਾਰਾਜ ਛੁਡਵਾ ਲਓ ਸਾਨੂੰ। ਗੁਰੂ ਮਹਾਰਾਜ ਨੇ ਬਹੁਤ ਵੱਡੀ ਕਿਰਪਾ ਕੀਤੀ, ਕਹਿੰਦੇ ਤਰਵਰ ਵਿਛੁੰਨੇ ਨਹਿ ਪਾਤ ਜੁੜਤੇ। ਪਾਤ ਮੈਨੇ ਪੱਤੇ, ਜਿਹੜੇ ਦਰਖਤ ਨਾਲੋਂ ਵਿਛੜ ਗਏ ਉਹ ਨਹੀਂ ਜੁੜਦੇ। ਜਮ ਮਗ ਗਾਉਣ ਅਕੇਲੀ ਅਕੇਲੀ, ਆ ਜਿਹੜੀ ਜਿੰਦ ਨਾ ਇਹਦੇ ਅੰਦਰ ਜੀਵ ਆਤਮਾ, ਜਦੋਂ ਸਰੀਰ ਛੁੱਟ ਗਿਆ ਮੁੜ ਕੇ ਨਹੀਂ ਮਿਲਣਾ, ਫਿਰ ਇਕੱਲੀ ਰਹਿ ਜਾਣੀ ਹੈ, ਫਿਰ ਉੱਥੇ ਕੋਈ ਇਹਦਾ ਸਾਥੀ ਨਹੀਂ ਬਣਨਾ। ਇਸ ਲਈ ਮਹਾਰਾਜ ਕਹਿ ਰਹੇ ਨੇ ਪਾਪ ਕਮਾਵਦਿਆਂ ਤੇਰਾ ਕੋਈ ਨਾ ਬੇਲੀ ਰਾਮ। ਸਤਿਗੁਰੂ ਮਹਾਰਾਜ ਸਮਝਾ

ਬਣਨਾ ਸੀ ਸਾਥੀ, ਉਹ ਬਣਨਾ ਸੀ ਨਾਮ, ਅਤੇ ਨਾਮ ਸਾਥੀ ਬਣਾਇਆ ਨਹੀਂ, ਹੁਣ ਸਦਾ ਫਿਰਤ ਦੁਹੇਲੀ, ਇਹ ਦੁਖੀ ਹੋ ਕੇ ਫਿਰ ਰਹੀ ਹੈ ਜੀਵ ਇਸ ਤਰ੍ਹਾਂ, ਕਦੇ ਕਿਸੇ ਜੂਨ 'ਚ, ਕਦੇ ਕਿਸੇ, ਕਦੇ ਕਿਸੇ, ਕਿਉਂਕਿ ਇਹਦੇ ਇਹਦਾ ਨਾਮ ਨਹੀਂ ਨਾ ਸਾਥੀ ਬਣਿਆ। ਸਾਥ ਨਾ ਚੱਲੈ ਬਿਨ ਭਜਨ ਵਿਖਿਆ ਸਗਲੀ, ਚਾਰ ਹਰ ਹਰ ਨਾਮ ਕਮਾਵਣਾ ਨਾਨਕ ਇਹ ਧਨ ਸਾਰ। ਸੰਗ ਸਖਾ ਸਭ ਤਜ ਗਏ, ਕਉ ਨਨ ਬਿਹੋ ਸਾਥ, ਕਹੋ ਨਾਨਕ ਇਹ ਬਿਪਤ ਮੈਂ ਟੇਕ ਏਕ ਰਘੁਨਾਥ। ਤੂੰ ਉਹਨੂੰ ਸਾਥੀ ਬਣਾ, ਨਾਮ ਦੀ ਕਮਾਈ ਕਰ। ਬਿਨਵੰਤ ਨਾਨਕ ਗੁਰੂ ਅਰਜਨ ਦੇਵ ਜੀ ਬੇਨਤੀ ਕਰ ਰਹੇ ਆ, ਬੇਨਤੀ ਕਰਕੇ ਸਮਝਾ ਰਹੇ ਆ। ਬਿਨ

ਦੇਖ ਲਈ ਕਿਤੇ ਜਾ ਕੇ ਕਹਾਣੀ, ਉਹ ਕੋਹਲੂ ਜਿਹਦੇ ਵਿੱਚ ਤਿਲ ਪੀੜੇ ਜਾਂਦੇ ਆ ਨਾ, ਇੱਕ ਦਿਖਾਇਆ ਸੀਨ ਦਿਖਾਇਆ ਵੀ ਆਹ ਹਾਲ ਹੋਣਾ ਤੇਰਾ, ਦ੍ਰਿਸ਼ਟਾਂਤ ਦੇ ਕੇ ਸਮਝਾ ਰਹੇ ਨੇ ਮਹਾਰਾਜ, ਅਤੇ ਬੰਦਾ ਦੇਖ ਕੇ ਵੀ ਨਾ ਸਮਝੇ ਫਿਰ ਉਹਨੂੰ ਸਮਝਾਉਣਾ ਬੜਾ ਔਖਾ ਹੈ। ਮਹਾਰਾਜ ਕਹਿੰਦੇ ਜਿਵੇਂ ਕੋਹਲੂ ਵਿੱਚ ਤਿਲ ਪੀੜੇ ਜਾਂਦੇ ਆ ਨਾ ਕਹਾਣੀ ਦੇ ਵਿੱਚ, ਕਿਤੇ ਉਹਦੇ ਕੋਲ ਖਲੋ ਕੇ ਮਹਿਸੂਸ ਕਰੀ ਵੀ ਜਿਹੜੇ ਮੈਂ ਮਾੜੇ ਕਰਮ ਕਰਦਾ ਨਾ ਮੈਨੂੰ ਵੀ ਇੱਦਾਂ ਹੀ ਪੀੜੇ ਆ ਜਾਣਾ। ਇੱਕ ਦ੍ਰਿਸ਼ਟਾਂਤ ਦੇ ਕੇ ਆ ਕਿ ਉੱਥੇ ਕਿਹੜਾ ਕੋਹਲੂ ਚੱਲਦਾ, ਜਿੱਥੇ ਸਾਡਾ ਲੇਖਾ ਜੋਖਾ ਤਾਂ ਇੱਥੇ ਹੀ ਆ ਨਾ, ਆਹ ਧਰਤੀ 'ਤੇ ਹੀ ਸਾਰੇ ਲੇਖੇ ਜੋਖੇ ਹੋਣੇ ਆ। ਰੱਬ ਜੀ ਨੇ ਕੋਈ ਪਹਾੜ 'ਤੇ ਵੱਖਰਾ ਨਹੀਂ ਬਣਾਇਆ ਲੇਖਾ ਕਰਨ ਨੂੰ, ਜਾਂ ਆਸਮਾਨ 'ਤੇ ਕੋਈ ਵੱਖਰੀ ਥਾਂ, ਇੱਥੇ ਹੀ ਆ ਧਰਤੀ ਦੇ ਉੱਤੇ ਹੀ। ਹਾਂ ਕੁਝ ਲੇਖੇ ਸਾਡੇ ਹੁਣ ਹੋ ਜਾਣਗੇ, ਕੁਝ ਫਿਰ ਕਈ ਜੂਨਾਂ 'ਚ ਭੋਗ ਕੇ ਹੋਣਗੇ, ਪਰ ਹੁਣੇ ਇੱਥੇ ਹੀ ਹੈ, ਅੱਗੇ ਕੁਛ ਨਹੀਂ ਹੈ। ਇਸੇ ਜਨਮ ਵਿੱਚ ਕੁਝ ਹਿਸਾਬ ਕਿਤਾਬ ਹੋ ਜਾਣਗੇ, ਕੁਝ ਬਚੇ ਹਿਸਾਬ ਕਿਤਾਬ ਫਿਰ ਅਗਲੀਆਂ ਜੂਨਾਂ, ਜਿਹੜੀਆਂ ਜੂਨਾਂ ਮਿਲਣਗੀਆਂ ਉੱਥੇ ਰੋਣ ਤੋਂ ਸਿਵਾ ਸਾਡੇ ਕੋਲ ਕੁਛ ਨਹੀਂ ਹੋਣਾ। ਫਿਰ ਪਤਾ ਲੱਗਣਾ ਵੀ ਮੈਂ ਤਾਂ ਉਸ ਕੋਹਲੂ ਵਿੱਚ ਪਏ ਹੋਏ ਤਿਲਾਂ ਦੀ ਤਰ੍ਹਾਂ ਪੀੜਿਆ ਜਾ ਰਿਹਾ, ਮੈਂ ਤਾਂ ਉਸ ਕਹਾਣੀ ਵਿੱਚ ਪਿਆ ਹੋਇਆ ਪੀੜਿਆ ਜਾ ਰਿਹਾ, ਹਾਲਾਂਕਿ ਉਹ ਕਹਾਣੀ ਨਹੀਂ ਹੈ, ਉਹ ਕੋਹਲੂ ਨਹੀਂ ਹੈ, ਪਰ ਬੰਦਾ ਕਹਿੰਦਾ ਮੈਂ ਤਾਂ ਇਸ ਤਰ੍ਹਾਂ ਪੀੜਿਆ ਜਾ ਰਿਹਾ। ਇਹਦਾ ਮਤਲਬ ਇੱਥੇ ਹੀ ਹੈ ਲੇਖਾ ਸਾਰਾ, ਮੈਂ ਤਾਂ ਨਰਕ ਭਰੀ ਜ਼ਿੰਦਗੀ ਜੀ ਰਿਹਾ, ਇਹਦਾ ਮਤਲਬ ਨਰਕ ਇੱਥੇ ਹੀ ਹੈ, ਕਿਤੇ ਵੱਖਰਾ ਥੋੜ੍ਹੀ ਬਣਾਇਆ। ਉਹ ਸਮਾਂ ਹੀ ਇੱਦਾਂ ਦਾ ਬਣ ਜਾਣਾ, ਬੰਦਾ ਰੋ ਕੇ ਆਪ ਹੀ ਕਹਿ ਦਿੰਦਾ ਮੈਂ ਤਾਂ ਨਰਕ ਵਾਲੀ ਜ਼ਿੰਦਗੀ ਜੀ ਰਿਹਾ, ਮੈਂ ਤਾਂ ਸਵਰਗ ਵਾਲੀ ਜ਼ਿੰਦਗੀ ਦਾ ਸੁੱਖ ਮਾਣ ਰਿਹਾ, ਇੱਥੇ ਹੀ ਹੈ ਸਾਰਾ ਕੁਛ। ਪਰ ਬੰਦੇ ਨੂੰ ਨਹੀਂ ਸਮਝ ਆ ਰਹੀ। ਇਹ ਤਾਂ ਜਦੋਂ ਫਲ ਮਿਲਦਾ ਨਾ ਫਿਰ ਸਮਝ ਆਉਂਦੀ ਹੈ ਵੀ ਮੈਂ ਕੀ ਬੀਜ ਬੈਠਾ। ਹਜੇ ਤਾਂ ਸਮਝਾਇਆ ਜਾ ਰਿਹਾ, ਕੱਪੜ ਰੂਪ ਸੁਹਾਵਣਾ ਛੱਡ ਦੁਨੀਆ ਅੰਦਰ ਜਾਵਣਾ, ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ। ਇਸ ਵਾਸਤੇ ਮਹਾਰਾਜ ਕਹਿੰਦੇ ਆ ਧਿਆਨ ਰੱਖੀ ਲੇਖਾ ਧਰਮ ਭਇਆ, ਜਦੋਂ ਉਹ ਧਰਮ ਮਤਲਬ ਨਿਆਂ, ਜਿੱਥੇ ਸੱਚ ਦਾ ਲੇਖਾ ਹੁੰਦਾ ਝੂਠ ਦਾ ਨਹੀਂ ਹੁੰਦਾ, ਜਦੋਂ ਉਹਦੀ ਕਚਹਿਰੀ ਵਿੱਚ ਲੇਖਾ ਹੋਣਾ ਨਾ ਭਇਆ ਮਤਲਬ ਹੋਣਾ, ਫਿਰ ਤਿਲ ਪੀੜੇ ਕਹਾਣੀ ਰਾਮ, ਫਿਰ ਉਹ ਜਿਵੇਂ ਕਹਾਣੀ ਕਹਾਣੀ ਵਿੱਚ ਤਿਲ ਪੀੜੇ ਜਾਂਦੇ ਨਾ, ਇੱਦਾਂ ਹੀ ਤੈਨੂੰ ਕੁਝ ਐਸੇ ਦੁੱਖ ਮਿਲਣਗੇ ਜਿਹਦੇ ਵਿੱਚ ਤੂੰ ਆਪਣੇ ਮੂੰਹੋਂ ਕਹੇਗਾ ਵੀ ਮੈਂ ਤਾਂ ਪੀੜਿਆ ਜਾ ਰਿਹਾ, ਆਪਣੇ ਮੂੰਹੋਂ ਕਹੇਗਾ। ਇੱਥੇ ਹੀ ਹੈ ਲੇਖਾ, ਫਿਰ ਆਪਣੇ ਮੂੰਹੋਂ ਉਹ ਕਢਵਾ ਦੇਗਾ, ਜੇ ਨਹੀਂ ਵੀ ਬੋਲਿਆ ਤਾਂ ਉਹਨੇ ਕਢਵਾ ਦੇਣਾ ਵੀ ਮੈਂ ਤਾਂ ਪੀੜਿਆ ਜਾ ਰਿਹਾ, ਬਸ ਹੋਰ ਨਹੀਂ ਮੈਂ ਪੀੜਿਆ ਜਾਣਾ ਚਾਹੁੰਦਾ, ਮੈਂ ਹੋਰ ਦੁੱਖ ਨਹੀਂ ਸਹਿਣਾ ਚਾਹੁੰਦਾ। ਪਰ ਜਦੋਂ ਇਹ ਕਰਮ ਕੀਤੇ ਉਦੋਂ ਤਾਂ ਸੋਚਿਆ ਨਹੀਂ, ਹੁਣ ਪੀੜਿਆ ਜਾਂਦਾ, ਹੁਣ ਕਹਿੰਦਾ ਮਹਾਰਾਜ ਬਚਾ ਲਓ ਮੈਨੂੰ, ਹੁਣ ਕੀਤੇ ਕਰਮ ਤਾਂ ਭੋਗਣੇ, ਫਲ ਤਾਂ ਭੋਗਣੇ ਪੈਣੇ ਆ ਨਾ ਫਿਰ। ਇਸ ਵਾਸਤੇ ਮਹਾਰਾਜ ਨੇ ਇੰਨਾ ਵੱਡਾ ਦ੍ਰਿਸ਼ਟਾਂਤ ਦੇ ਤਾ ਫਿਰ ਵੀ ਬੰਦੇ ਨੂੰ ਸਮਝ ਨਾ ਆਵੇ। ਮਹਾਰਾਜ ਜੀ ਸਮਝਾ ਰਹੇ ਨੇ, ਕਹਿੰਦੇ ਧਿਆਨ ਰੱਖ ਤੂੰ ਵਲਵੰਸ਼ ਲੂਕ ਕਰੈ ਸਭ ਜਾਣੇ ਜਾਣੀ ਰਾਮ, ਲੇਖਾ ਧਰਮ ਪਿਆ ਤਿਲ ਪੀੜੇ ਕਹਾਣੀ ਰਾਮ। ਇਹ ਹਾਲਤ

ਕਿਰਤ ਕਹਿੰਦੇ ਕੀਤੇ ਹੋਏ ਕਰਮ ਜਿਹੜੇ ਤੂੰ ਕਮਾਏ ਆ, ਹੁਣ ਉਹਦੇ ਵਿੱਚ ਦੁੱਖ ਸਹੋ ਪੁਰਾਣੀ, ਹੁਣ ਤੈਨੂੰ ਦੁੱਖ ਸਹਿਣਾ ਪੈਣਾ। ਜਦੋਂ ਕੀਤੇ ਸੀ ਕਰਮ ਉਦੋਂ ਤੂੰ ਨਹੀਂ ਸੋਚਿਆ, ਐਸਾ ਕੰਮ ਮੂਲੇ ਨਾ ਕੀਚੈ ਜਿੱਤ ਅੰਤ ਪਛਤ ਆਈਏ। ਪਰ ਅਸੀਂ ਤਾਂ ਰੋਜ਼ ਪੜ੍ਹ ਕੇ ਲੰਘ ਗਏ ਹਾਂ, ਪਹਿਲਾਂ ਅੰਮ੍ਰਿਤ ਵੇਲੇ ਪੜ੍ਹ ਲਿਆ ਵੀ ਐਸਾ ਕੰਮ ਨਹੀਂ ਮੈਂ ਕਰਨਾ ਜਿਹਦੇ ਨਾਲ ਪਛਤਾਵਾ ਹੋਵੇ, ਅਤੇ ਸਾਰੀ ਦਿਹਾੜੀ ਕੰਮ ਵੀ ਉਹੀ ਕੀਤੇ, ਫਿਰ ਪੜ੍ਹੇ ਦਾ ਕੀ ਫਾਇਦਾ ਹੋਇਆ। ਸਾਰਾ ਦਿਨ ਕੰਮ ਵੀ ਉਹੀ ਕੀਤੇ ਜਿਹਦੇ 'ਚ ਪਛਤਾਵਾ ਹੈ, ਅਤੇ ਪਰ ਪੜ੍ਹ ਕੇ ਅਤੇ ਮੈਂ ਘਰੋਂ ਤੁਰਿਆ। ਇਹਦਾ ਮਤਲਬ ਇੱਕ ਰਸਮ ਹੈ ਵੀ ਇਹ ਰਸਮ ਨਿਭਾ ਕੇ ਹੀ ਘਰੋਂ ਤੁਰਨਾ, ਰਸਮ ਨਹੀਂ ਬਣਾਉਣੀ। ਨਿਤਨੇਮ ਕੋਈ ਸਾਡਾ ਰਸਮ ਨਹੀਂ ਹੈ, ਇਹ ਕੋਈ ਸਾਡੀ ਰਸਮ ਨਹੀਂ ਹੈ, ਇਹ ਕੋਈ ਫਾਰਮੈਲਿਟੀ ਨਹੀਂ ਹੈ ਵੀ ਲੋਕ ਕਹਿਣ ਨਿਤਨੇਮ ਕੀਤਾ ਕੀਤਾ ਜੀ। ਜੇ ਵਾਹਿਗੁਰੂ ਜੀ ਕਹਿਣ ਨਿਤਨੇਮ ਕੀਤਾ, ਹਾਂਜੀ ਕੀਤਾ ਜੀ, ਪਰ ਉਹਦੇ 'ਤੇ ਅਮਲ ਤਾਂ ਕੀਤਾ ਨਹੀਂ। ਸ਼ੁਭ ਅਮਲਾਂ ਬਾਜੋਂ ਦੋਵੇਂ ਰੋਏ, ਅਮਲ ਦੀ ਗੱਲ ਹੈ, ਗੱਲ ਪੜ੍ਹਨ ਅਤੇ ਸੁਣਨ ਦੀ ਨਹੀਂ ਹੈ, ਗੱਲ ਤਾਂ ਅਮਲ ਦੀ ਹੈ, ਮੈਂ ਅਮਲ ਕਿੰਨਾ ਕਰ ਰਿਹਾ। ਜੇ ਅਸਰ ਹੀ ਨਹੀਂ ਮੇਰੇ 'ਤੇ ਫਿਰ ਫਾਇਦਾ ਕੀ ਹੈ। ਮਹਾਰਾਜ ਜੀ ਫਿਰ ਸਮਝਾਉਂਦੇ ਆ, ਕਿਰਤ ਕਮਾਣੇ ਜਿਹੜੇ ਤੂੰ ਕੀਤੇ ਕਰਮ ਕਮਾਏ ਆ, ਦੁੱਖ ਸਹੋ ਪੁਰਾਣੀ, ਹੁਣ ਤੈਨੂੰ ਦੁੱਖ ਸਹਿਣਾ ਪੈਣਾ, ਹੁਣ ਉਹ ਦੁੱਖ ਤੈਨੂੰ ਭੋਗਣਾ ਪਏਗਾ। ਕਿਵੇਂ? ਅਨਕ ਜੋਨ ਭਰਮਾਇਆ, ਉਹ ਤੈਨੂੰ ਕਈ ਜੂਨਾਂ 'ਚ ਭਰਮਾਏਗਾ। ਫਿਰ ਇਹ ਤਾਂ ਉਹਦੀ ਮਰਜ਼ੀ ਹੈ ਨਾ, ਕਰਮ ਤੇਰੀ ਮਰਜ਼ੀ ਸੀ, ਹੁਣ ਫਲ ਦੇਣਾ ਉਹਦੀ ਮਰਜ਼ੀ ਆ। ਸਜ਼ਾ ਜਿਹੜਾ ਕਟਹਿਰੇ ਵਿੱਚ ਖਲੋਤਾ ਉਹਦਾ ਕੰਮ ਸੀ ਕਰਮ ਕਰਨਾ, ਵਕੀਲ ਦਾ ਕੰਮ ਸੀ ਦਲੀਲ ਦੇਣੀ, ਫੈਸਲਾ ਜੱਜ ਨੇ ਸੁਣਾਉਣਾ, ਵਕੀਲ ਨੇ ਨਹੀਂ ਸੁਣਾਉਣਾ। ਫੈਸਲਾ ਜਿਹੜਾ ਕਟਹਿਰੇ ਵਿੱਚ ਖਲੋਤਾ ਉਹਨੇ ਨਹੀਂ ਸੁਣਾਉਣਾ, ਫੈਸਲਾ ਸੁਣਾਉਣਾ ਜੱਜ ਨੇ। ਉਹ ਕੀ ਸੁਣਾਉਂਦਾ ਹੈ ਤੇ ਉਹਦੇ 'ਤੇ ਡਿਪੈਂਡ ਕਰਦਾ ਨਾ, ਉਹ ਕਿਹੜੀ ਸਜ਼ਾ ਸੁਣਾਉਂਦਾ, ਉਮਰ ਕੈਦ 10 ਸਾਲ ਜਾਂ ਜਿੰਨੀ ਵੀ ਹੈ, ਇਹ ਤਾਂ ਉਹਦੇ 'ਤੇ ਹੈ। ਅਸੀਂ ਕਰਮ ਕੀਤਾ, ਫੈਸਲਾ ਪਰਮੇਸ਼ਵਰ ਨੇ ਸੁਣਾਉਣਾ, ਮੈਂ ਕਿਹੜੀਆਂ ਕਿਹੜੀਆਂ ਜੂਨਾਂ 'ਚ ਹੁਣ ਤੈਨੂੰ ਪਾਉਣਾ, ਕਿਹੜੀਆਂ ਕਿਹੜੀਆਂ ਜੂਨਾਂ 'ਚੋਂ ਤੈਨੂੰ ਲੰਘਾਉਣਾ, ਲੰਘਣਾ ਕਿਨੇ ਹੈ, ਆ ਅੰਦਰ ਬੈਠੀ ਇਸ ਜਿੰਦ ਨੇ। ਇਸ ਲਈ ਮਹਾਰਾਜ ਕਹਿੰਦੇ ਅਨਕ ਜੋਨ ਭਰਮਾਇਆ, ਜਿਹੜੇ ਕੀਤੇ ਕਰਮ ਸੀ ਅਨੰਤ ਜੂਨਾਂ ਵਿੱਚ ਭਟਕਣਾ।

ਆਉਣੀ ਜਿਹੜੀ ਸੀ ਨਾ ਤ੍ਰੈ ਗੁਣੀ ਮਾਇਆ ਨੇ ਐਸਾ ਇਹਦੇ ਨਾਲ ਰੱਤਿਆ ਗਿਆ ਕਿ ਕੀਮਤੀ ਜਨਮ ਗਵਾ ਕੇ ਬੈਠ ਗਿਆ। ਰਤਨ ਬੜਾ ਕੀਮਤੀ ਜਨਮ ਸੀ। ਅੱਜ ਨੀਂਦ ਪਿਆਰੀ ਲੱਗ ਰਹੀ ਹੈ, ਰੰਗ ਤਮਾਸ਼ੇ ਪਿਆਰੇ ਲੱਗ ਰਹੇ ਹੈ, ਚੰਗੇ ਲੱਗ ਰਹੇ ਹੈ। ਰਹਿਣ ਗਵਾਈ ਸੋਏ ਕੈ ਦਿਵਸ ਗਵਾਇਆ, ਖਾਏ ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ। ਖਾਣਾ ਪੀਣਾ ਹੱਸਣਾ ਸੌਣਾ ਵਿਸਰ ਗਿਆ ਹੈ, ਮਰਨਾ ਇਹ ਸਭ ਮਹਾਮੋਣੀ ਵਿੱਚ ਹੀ ਆਉਂਦਾ, ਤ੍ਰੈਗੁਣੀ ਮਾਇਆ 'ਚ ਹੀ ਆਉਂਦਾ। ਹੱਸਣਾ ਖਾਣਾ ਪੀਣਾ ਹੱਸਣਾ ਸੌਣਾ ਵਿਸਰ ਗਿਆ ਹੈ, ਮਰਨਾ ਖਸਮ ਵਿਸਾਰ ਖੁਆਰੀ ਕਿੰਨੀ ਧ੍ਰਿਗ ਜੀਵਨ ਨਹੀਂ ਰਹਿਣਾ। ਰਤਨ ਤਿਆਗ ਕੌਡੀ ਸੰਗ ਰਚੈ, ਸਾਚ ਛੋੜ ਝੂਠ ਸੰਗ ਮਚੈ। ਸੱਚ ਨਹੀਂ ਚੰਗਾ ਲੱਗਦਾ, ਝੂਠ ਚੰਗਾ ਲੱਗਦਾ। ਰਤਨ ਸੀ ਕੀਮਤੀ, ਉਹਨੂੰ ਛੱਡ ਕੇ ਕੌਡੀਆਂ ਚੰਗੀਆਂ ਲੱਗ ਰਹੀਆਂ, ਫਿਰ ਕੌਡੀ ਬਦਲੇ ਜਾਏ, ਫਿਰ ਜੀਵਨ ਕੌਡੀਆਂ ਦੇ ਬਦਲੇ ਚਲਾ ਗਿਆ। ਇਸ ਲਈ ਮਹਾਰਾਜ ਜੀ ਸਮਝਾਉਂਦੇ, ਮਹਾਮੋਹਨੀ ਸੰਗ ਰਾਤਾ, ਤੂੰ ਮਹਾਮੋਹਣੀ ਜਿਹੜੇ ਮਨ ਨੂੰ ਮੋਹ ਲੈਣ ਵਾਲੀ ਸੀ ਉਹਦੇ ਨਾਲ ਹੀ ਰੱਤਿਆ ਪਿਆ। ਰਤਨ ਜਨਮ ਗਵਾਇਆ, ਹੁਣ ਤੂੰ ਇਹ ਜਨਮ ਆਪਣਾ ਕਈਆਂ ਨੇ ਗਵਾ ਲਿਆ, ਅਤੇ ਜੇ ਨਹੀਂ ਸਮਝ ਆਈ ਤਾਂ ਬੰਦਿਆ ਤੂੰ ਵੀ ਗਵਾ ਲਏਗਾ। ਜਾਂ ਆਪਣੇ ਮਨ ਨੂੰ ਕਹੋ ਵੀ ਇਹ

ਸਾਡੀ ਨਾ ਮੱਤ ਬੜੀ ਸਿਆਣੀ ਹੈ, ਬਸ ਇੱਕ ਨਾਮ ਤੋਂ ਬਿਨਾਂ। ਇਹ ਜਦੋਂ ਨਾਮ ਦੀ ਕਮਾਈ ਦੀ ਗੱਲ ਆਵੇ, ਕਾਹਦੇ ਲਈ ਨਿਤਨੇਮ ਕਰਨਾ ਹੈ, ਨਾਮ ਬਾਣੀ ਦਾ ਅਭਿਆਸ ਕਾਹਦੇ ਲਈ ਕਰਨਾ ਹੈ, ਗੁਰਦੁਆਰਾ ਸਾਹਿਬ ਕਿਉਂ ਜਾਣਾ ਹੈ, ਸੰਗਤ ਕਾਹਦੇ ਲਈ, 100 ਸਵਾਲ ਖੜ੍ਹੇ ਕਰ ਦਿੰਦੇ ਹਾਂ, ਸੇਵਾ ਕਾਹਦੇ ਲਈ ਕਰਨੀ ਹੈ, ਇਹ ਜੋੜੇ ਕਿਉਂ ਝਾੜ ਰਹੇ ਨੇ, ਇਹ ਸੰਗਤਾਂ ਦੇ ਜੂਠੇ ਬਰਤਨ ਕਿਉਂ ਮਾਂਜ ਰਹੇ ਨੇ, ਸੰਗਤ ਕਿਉਂ ਕਰਨੀ ਹੈ, ਕਥਾ ਕੀਰਤਨ ਕਾਹਦੇ ਵਾਸਤੇ ਹੈ। ਇਹ ਇਹ ਇੱਥੇ ਨਹੀਂ ਅਸੀਂ ਸਿਆਣੇ ਬਣਦੇ, ਦੁਨੀਆਂ ਦੇ ਕਾਰ ਵਿਹਾਰ ਜਿੰਨੇ ਵੀ ਹੈ ਉੱਥੇ ਅਸੀਂ ਰੱਜ ਕੇ ਸਿਆਣੇ ਹਾਂ, ਰੱਜ ਕੇ ਸਿਆਣੀ ਹੈ ਸਾਡੀ ਮੱਤ, ਪਰ ਇੱਥੇ ਮੱਤ ਕੰਮ ਨਹੀਂ ਕਰਦੀ। ਮਨ ਰੇ ਕੌਣਕ ਮੱਤ ਤੈਂ ਲੀਨੀ, ਪਰ ਦਾਰਾ ਨਿੰਦਿਆ ਰਸ ਰਚਿਓ ਰਾਮ, ਭਗਤ ਨੇ ਕਿ ਇਹ ਭਗਤੀ ਕਰਨ ਵਾਲੇ ਵਾਲੇ ਪਾਸੇ ਸਿਆਣੀ ਨਹੀਂ ਹੁੰਦੀ, ਤਰਕ ਜਿੰਨਾ ਮਰਜ਼ੀ ਕਰਾ ਲਓ। ਇਸ ਵਾਸਤੇ ਮਹਾਰਾਜ ਕਹਿੰਦੇ ਇੱਕਸ ਹਰ ਕੇ ਨਾਮ ਬਾਜੋ, ਇੱਕ ਪਰਮੇਸ਼ਵਰ ਦੇ ਨਾਮ ਤੋਂ ਬਗੈਰ ਆਨ ਕਾਜ ਸਿਆਣੀ, ਔਰ ਜਿੰਨੇ ਵੀ ਕੰਮ ਕਾਜ ਹੋ ਰਹੇ ਉਹਦੇ 'ਚ ਤੁਹਾਡੀ ਮੱਤ ਬੜੀ ਸਿਆਣੀ ਹੈ, ਉੱਥੇ ਤੁਸੀਂ ਬੜੇ ਅਕਲਮੰਦ ਹੋ, ਸਿਆਣੇ ਹੋ, ਪਰ ਉਹ ਸਿਆਣਪ ਕੀ ਕੰਮ ਕਰੇਗੀ। ਇੱਕ ਦਿਨ ਆਖਿਆ ਸੀ ਨਾ ਗਿਆਨੀ ਸੰਤ ਸਿੰਘ ਮਸਕੀਨ ਜੀ, ਉਹਨਾਂ ਦੇ ਬਚਨ ਕਹਿੰਦੇ ਵੀ ਵਿਹਲੇ ਤੇ ਉਹ ਵਿਆਹ ਸ਼ਾਦੀਆਂ ਤੇ ਬਹੁਤਾ ਜਾਂਦੇ ਨਹੀਂ ਸੀ, ਜੇ ਚਲੇ ਵੀ ਜਾਣ ਤੇ ਅੱਗੋਂ ਮਾਂ ਬਾਪ ਕਹਿੰਦੇ ਸਾਡੇ ਬੱਚੇ ਬੜੇ ਸਿਆਣੇ ਬੜੇ ਸਿਆਣੇ। ਉਹ ਕਹਿੰਦੇ ਕਿੱਥੋਂ ਸਿਆਣੇ, ਕਹਿੰਦੇ ਜੀ ਇਹਨਾਂ ਦੀ ਜਿਹੜੀ ਜੌਬ ਹੈ ਨਾ ਉਹ ਬੜੇ ਬੜੀ ਕਮਾਲ ਦੀ ਹੈ, ਬੜੇ ਤਨਖਾਹਾਂ ਬੜੀਆਂ ਇਹਨਾਂ ਨੂੰ ਮਿਲਦੀਆਂ ਨੇ, ਰੱਜ ਕੇ ਪੈਸਾ ਕਮਾ ਰਹੇ ਅਤੇ ਰੱਜ ਕੇ ਖਾ ਰਹੇ ਨੇ। ਅਤੇ ਕਹਿੰਦੇ ਵੀ ਨਿਤਨੇਮ ਨਿਤਨੇਮ ਨਹੀਂ ਹੈ, ਕਿਉਂਕਿ ਕੰਮ ਤੋਂ ਆਉਂਦੇ ਲੇਟ ਆਉਂਦੇ ਆ, ਲੇਟ ਉੱਠਦੇ ਆ, ਚਲੇ ਜਾਂਦੇ ਆ, ਸੰਗਤ ਉਹ ਵੀ ਨਹੀਂ ਹੁੰਦੀ, ਟਾਈਮ ਹੀ ਨਹੀਂ ਲੱਗਦਾ। ਨਿਤਨੇਮ ਨਹੀਂ, ਸੰਗਤ ਨਹੀਂ, ਸੇਵਾ ਨਹੀਂ, ਅਤੇ ਕਾਹਦੇ ਸਿਆਣੇ ਆ। ਉਹ ਕਹਿੰਦੇ ਮੈਂ ਨਹੀਂ ਇਹਨਾਂ ਨੂੰ ਸਿਆਣਾ ਸਮਝਦਾ, ਇਹ ਤੁਸੀਂ ਸਿਆਣੇ ਸਮਝਦੇ ਹੋਵੋਗੇ। ਇਸ ਵਾਸਤੇ ਸਿਆਣਾ ਜਿੱਥੇ ਬਣਨਾ ਸੀ ਉੱਥੇ ਤਾਂ ਸਿਆਣਪ ਆਈ ਨਹੀਂ, ਅੰਮ੍ਰਿਤ ਵੇਲੇ ਉੱਠਣ ਦੀ ਸਿਆਣਪ ਆਈ ਨਹੀਂ, ਸੰਗਤ ਕਰਨ ਦੀ ਸਿਆਣਪ ਆਈ ਨਹੀਂ, ਨਿਤਨੇਮ ਕਰਨ ਦੀ ਸਿਆਣਪ ਆਈ ਨਹੀਂ। ਇੱਥੇ ਸਿਆਣਾ ਬਣਨਾ ਸੀ, ਇੱਥੇ ਇਆਣੇ ਬਣ ਗਏ। ਮਹਾਰਾਜ ਜੀ ਕਹਿੰਦੇ ਨੇ ਏਕਸ ਹਰ ਕੇ ਨਾਮ ਬਾਜੋ ਆਨ ਕਾਜ ਸਿਆਣੀ, ਧਨ ਕਿਵੇਂ ਜੋੜਨਾ ਹੈ, ਜ਼ਮੀਨ ਕਿਵੇਂ ਬਣਾਉਣੀ ਹੈ, ਇਹ ਸਾਰੇ ਮਾਇਆਵੀ ਪਦਾਰਥ, ਪਰ ਏਕਸ ਹਰ ਕੇ ਨਾਮ ਬਿਨ ਅੱਗੇ ਲਈਏ ਖੋਏ, ਏਕਸ ਹਰ ਕੇ ਨਾਮ ਬਿਨ ਜਮਪੁਰ ਵੱਧੇ ਜਾਏ। ਕਿੰਨੇ ਬਚਨ ਨੇ ਇਸ ਪੰਗਤੀ ਦੇ, ਗੁਰਬਾਣੀ ਵਿੱਚ ਬਹੁਤ ਬਚਨ ਨੇ ਵੀ ਇੱਕ ਨਾਮ ਤੋਂ ਬਿਨਾਂ ਤੈਨੂੰ ਜਮਪੁਰ ਵਿੱਚ ਬੰਨਿਆ, ਜੰਮਣ ਮਰਨ ਵਿੱਚ ਪਾਇਆ ਜਾਏਗਾ, ਇੱਕ ਨਾਮ ਤੋਂ ਬਿਨਾਂ ਸਭ ਕੁਝ ਤੇਰੇ ਕੋਲੋਂ ਖੋਹ ਲਿਆ ਜਾਣਾ, ਸਰੀਰ ਵੀ ਖੋਹ ਲੈਣਾ ਤੇਰੇ ਤੋਂ, ਇਹ ਵੀ ਇੱਥੇ ਰਹਿ ਜਾਣਾ, ਤੇਰਾ ਜੀਵਨ ਧ੍ਰਿਗ ਹੋ ਜਾਣਾ। ਇੱਕਸ ਹਰ ਕੇ ਨਾਮ ਬਿਨ ਧ੍ਰਿਗ ਜੀਵਨ ਧ੍ਰਿਗ ਵਾਸ, ਤੇਰਾ ਵਾਸਾ ਧ੍ਰਿਗ ਹੈ, ਫਿਟਕਾਰ ਯੋਗ ਹੈ ਜੀਵਨ ਇੱਕ ਨਾਮ ਤੋਂ ਬਿਨਾਂ। ਤੋ ਗੁਰੂ ਮਹਾਰਾਜ ਜੀ ਕਹਿੰਦੇ ਏਕਸ ਹਰ ਕੇ ਨਾਮ ਬਾਜੋ ਆਨ ਕਾਜ ਸਿਆਣੀ, ਇਹ ਮੱਤ ਸਾਡੀ ਹੋਰ ਹੋਰ ਕੰਮਾਂ 'ਚ ਬੜੀ ਸਿਆਣੀ ਹੈ, ਇੱਕ

ਜਿੰਨੇ ਮਰਜ਼ੀ ਸਿਆਣੇ ਹੋ ਜਾਓ ਦੁਨੀਆ ਦੀ ਨਜ਼ਰ 'ਚ, ਦੁਨੀਆ ਤੁਹਾਡੀ ਵਾਹਵਾ ਕਰੇ, ਤੁਹਾਡੇ ਗਲਾਂ 'ਚ ਹਾਰ ਪਾਵੇ, ਤੁਹਾਨੂੰ ਮੈਡਲ ਦੇਵੇ, ਜਿੰਨੇ ਮਰਜ਼ੀ ਸਿਆਣੇ ਹੋ ਜਾਓ, ਜੇ ਅੰਦਰੋਂ ਸਿਆਣਪ ਨਹੀਂ ਨਾ ਆਈ ਤਾਂ ਉਹਦੇ ਲੇਖੇ ਤੋਂ ਨਹੀਂ ਬਚ ਸਕਦੇ। ਉੱਥੇ ਕਿਸੇ ਬੇਲੀ ਨਹੀਂ ਬਣਨਾ, ਸਾਥੀ ਨਹੀਂ ਬਣਨਾ। ਇਸ ਲਈ ਬਿਨਵੰਤ ਨਾਨਕ ਗੁਰੂ ਅਰਜਨ ਦੇਵ ਜੀ ਕਹਿੰਦੇ, ਮੈਂ ਬੇਨਤੀ ਕਰਦਾ, ਬੇਨਤੀਆਂ ਕਰ ਕਰਕੇ ਸਮਝਾਉਂਦਾ, ਲੇਖ ਲਿਖਿਆ ਤੁਹਾਡਾ ਨਾਲ ਨਾਲ ਲੇਖ ਲਿਖਿਆ ਜਾ ਰਿਹਾ, ਉਹਦੀ ਕਲਮ ਨਹੀਂ ਰੁਕਦੀ, ਉਹਦਾ ਹੱਥ ਨਹੀਂ ਰੁਕਦਾ, ਉਹਦੀ ਸਿਆਹੀ ਨਹੀਂ ਮੁੱਕਦੀ, ਉਹ ਚੱਲੀ ਜਾ ਰਹੀ ਹੈ। ਜਿੰਨਾ ਚਿਰ ਸਾਹ ਚੱਲਣਾ ਕਲਮ ਅੰਦਰ ਚੱਲੀ ਜਾ ਰਹੀ ਹੈ ਨਾਲ ਨਾਲ। ਕੈਸੀ ਕਮਾਲ ਦੀ ਖੇਡ ਹੈ, ਹਰ ਇੱਕ ਦੇ ਅੰਦਰ ਕਲਮ ਚੱਲ ਰਹੀ ਹੈ, ਹਰ ਇੱਕ ਦਾ ਲੇਖ ਨਾਲ ਨਾਲ ਹੀ ਲਿਖਿਆ ਜਾ ਰਿਹਾ। ਇਹ ਥੋੜ੍ਹੀ ਵੀ ਸਰੀਰ ਮੈਂ ਅੱਜ ਛੱਡਾਂ ਅਤੇ ਲੇਖਾ ਮੇਰਾ 6 ਮਹੀਨੇ ਬਾਅਦ ਹੋਏਗਾ, ਲੇਖਾ ਮੇਰਾ ਸਾਲ ਬਾਅਦ ਹੋਏਗਾ, ਨਾਲ ਨਾਲ ਹੀ ਕਲੀਅਰ ਹੋ ਰਿਹਾ, ਨਾਲ ਨਾਲ ਹੀ, ਨਾਲ ਨਾਲ ਹੀ। ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ, ਇੱਥੋਂ ਜਿੰਦ ਨਿਕਲੀ ਅਤੇ ਨਾਲ ਹੀ ਅੱਗੇ ਪਤਾ ਨਹੀਂ ਕਿਹੜਾ ਜਨਮ ਮਿਲ ਜਾਣਾ। ਜੇ ਉਹਦੀ ਦਰਗਾਹ ਨਾ ਮਿਲੀ ਤਾਂ, ਜੇ ਗੁਰਮੁਖ ਜਨਮ ਸਵਾਰ ਦਰਗਹਿ ਚੱਲਿਆ, ਸੱਚੀ ਦਰਗਹਿ ਜਾਏ ਸੱਚਾ ਪਿੜ ਮੱਲਿਆ, ਜੇ ਨਾ ਨਾ ਹੋਇਆ ਫਿਰ ਨਾਲ ਨਾਲ ਹੀ ਲੇਖਾ। ਇੱਥੇ ਤਾਂ ਬੇਨਤੀ ਕਰ ਲਈਏ ਟਾਈਮ ਸਿਰ ਆ ਕੇ, ਲੇਖਾ ਕਤੇ ਨਾ ਛੁੱਟੀ ਹੈ, ਖਿੰਨ ਖਿੰਨ ਭੁੱਲਣ ਹਾਰ ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰ ਉਤਾਰ। ਹਮ ਅਪਰਾਧੀ ਸਦ ਭੂਲ ਤੇ ਤੁਮ ਬਖਸ਼ਣ ਹਾਰੇ, ਅਸੀਂ ਖਦੇ ਬਹੁਤ ਕਮਾਵਦੇ ਅੰਤ ਨਾ ਪਾਰਾ ਵਾਰ, ਹਰ ਕਿਰਪਾ ਕਰਕੇ ਬਖਸ਼ ਲਿਓ ਹਾਂ ਪਾਪੀ ਵੱਡ ਗੁਨਹਾਂਗਾਰ। ਮਹਾਰਾਜ ਜੀ ਕਹਿੰਦੇ ਬੇਨਤੀ ਕਰਦਾ, ਲੇਖ ਲਿਖਿਆ ਪਰ ਭਰਮ ਮੋਹ ਲੁਭਾਣੀ, ਇਹ ਜਿਹੜੀ ਅੰਦਰ ਦੀ ਮੱਤ ਹੈ ਇਹ ਭਰਮ ਵਿੱਚ ਹੈ, ਕਿਉਂਕਿ ਮੋਹ ਨੇ ਲੁਭਾਇਆ ਪਿਆ ਇਹਨੂੰ, ਐਸਾ ਇਹਨੂੰ ਸਮਝ ਨਹੀਂ ਆ ਰਹੀ, ਇਹਨੂੰ ਸੋਝੀ ਨਹੀਂ ਆ ਰਹੀ। ਰੋਜ਼ ਰੋਜ਼ ਗੁਰੂ ਮਹਾਰਾਜ ਦੀ ਬਾਣੀ ਸੁਣੋ, ਕਿਤੇ ਇੱਕ ਦਿਨ ਸਾਡੀ ਮੱਤ ਸੁਣ ਲਵੇ, ਸਾਡਾ ਮਨ ਸੁਣ ਲਵੇ, ਅਤੇ ਸਾਡੀ ਮੱਤ ਨੂੰ ਅਤੇ ਮਨ ਨੂੰ ਅਕਲ ਆ ਜਾਏ, ਅਸੀਂ ਅੰਦਰੋਂ ਸਿਆਣੇ ਹੋ ਜਾਈਏ। ਗੁਰੂ ਮਹਾਰਾਜ ਜੀ ਕਿਰਪਾ ਕਰਨ, ਅੱਜ ਗੁਰੂ ਸਾਹਿਬ ਨੇ ਜੋ ਸਮਝਾਇਆ ਅਸੀਂ ਆਪਣੇ ਆਪਣੇ ਮਨ ਨੂੰ ਸਮਝਾਵਾਂਗੇ ਅਤੇ ਇਸ ਪਾਪ ਦੀ ਸੰਗਤ ਤੋਂ, ਬੁਰੀ ਦੀ ਸੰਗਤ ਤੋਂ ਬਚ ਜਾਵਾਂਗੇ। ਇਹਦੇ ਨਾਲ ਅੱਜ ਮੀਰੀ ਪੀਰੀ ਦੇ ਮਾਲਕ ਬੰਦੀ ਛੋੜ ਦਾਤਾ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਦਾ ਗੁਰਤਾ ਗੱਦੀ ਦਿਵਸ ਹੈ। ਆਉਣ ਵਾਲੇ ਸਮੇਂ 'ਚ ਗੁਰੂ ਅਰਜਨ ਦੇਵ ਮਹਾਰਾਜ ਦਾ ਸ਼ਹੀਦੀ ਦਿਹਾੜਾ ਹੈ, ਅਤੇ ਮਹਾਰਾਜ ਨੂੰ ਪਤਾ ਹੈ ਵੀ ਲਾਹੌਰ ਜਾਣਾ ਹੈ ਅਤੇ ਉੱਥੋਂ ਪਰਤ ਕੇ ਸਰੀਰਕ ਤਲ 'ਤੇ ਨਹੀਂ ਆਉਣਾ, ਇਸ ਲਈ ਜ਼ਿੰਮੇਵਾਰੀਆਂ ਜਿਹੜੀਆਂ ਨੇ ਗੁਰੂ ਰਾਮਦਾਸ ਮਹਾਰਾਜ ਦੇ ਘਰ ਦੀਆਂ, ਗੁਰੂ ਨਾਨਕ ਸਾਹਿਬ ਦੇ ਘਰ ਦੀਆਂ, ਉਹ ਜ਼ਿੰਮੇਵਾਰੀਆਂ ਕਿਹਨੂੰ ਦੇਣੀਆਂ ਨੇ? ਉਹ 11 ਸਾਲ ਦੀ ਉਮਰ ਹੈ ਹਰਗੋਬਿੰਦ ਸਾਹਿਬ ਜੀ ਦੀ, ਕਿਉਂਕਿ ਅੱਗੇ ਹੁਣ ਜਿਹੜਾ ਅਗਲਾ ਸਮਾਂ ਆਉਣਾ ਨਾ, ਉਹ ਹੈ ਦਲ ਭੰਜਨ ਗੁਰ ਸੂਰਮੇ ਦਾ। ਅੱਗੇ ਸਮਾਂ ਆਉਣਾ ਮੀਰੀ ਅਤੇ ਪੀਰੀ ਦਾ। ਪੀਰੀ ਤਾਂ ਵਰਤਾਤੀ, ਪੀਰੀ ਦੀ ਹੱਦ ਵੀ ਦੱਸਤੀ ਤੱਤੀ ਤਵੀ 'ਤੇ ਬੈਠ ਕੇ ਵੀ, ਆਹ ਹੈ ਪੀਰੀ ਦੀ ਹੱਦ। ਹੁਣ ਮੀਰੀ ਦੀ ਹੱਦ ਕਿੱਥੇ ਤੱਕ ਹੈ ਇਹ ਅੱਗੋਂ ਹਰਗੋਬਿੰਦ ਜੀ ਦੱਸਣਗੇ। 11 ਸਾਲ ਦੀ ਆਰਜ਼ੂ ਹੈ ਗੁਰੂ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਦੀ, ਅਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਜਾਣ ਤੋਂ ਪਹਿਲਾਂ ਬਾਬਾ ਬੁੱਢਾ ਜੀ, ਭਾਈ ਗੁਰਦਾਸ ਜੀ, ਇਤ ਆਦਿਕ ਸੂਝਵਾਨ ਗੁਰੂ ਕੇ ਸਿੱਖਾਂ ਨੂੰ ਕੋਲ ਬਿਠਾ ਕੇ ਆਖਿਆ ਵੀ ਹੁਣ ਇਸ ਸੀਸ ਦੀ ਬਾਜੀ ਜਿਹੜੀ ਆ ਉਹ ਲਾਉਣੀ ਪਏਗੀ, ਸੱਚ ਹੱਕ ਦੀ ਖਾਤਰ ਕੁਰਬਾਨੀ ਦੇਣੀ ਪਈ। ਇਹ ਤਾਂ ਸਦੀਆਂ ਤੋਂ ਚੱਲਦੀ ਆ ਰਹੀ ਹੈ, ਸੱਚ ਹੱਕ ਲਈ ਕੁਰਬਾਨੀ ਦੇਣੀ ਹੀ ਪੈਂਦੀ ਹੈ, ਕਿਉਂਕਿ ਜਿੱਥੇ ਸੱਤ ਅਤੇ ਸੱਤਾ ਟਕਰਾ ਜਾਏ ਉੱਥੇ ਫਿਰ ਕੁਰਬਾਨੀ ਹੁੰਦੀ ਹੀ ਹੁੰਦੀ ਹੈ। ਇਹ ਅੱਜ ਵੀ ਹੈ, ਆਉਣ ਵਾਲੇ ਸਮੇਂ 'ਚ ਵੀ ਹੈ, ਅਤੇ ਪਿਛਾਂ ਬੀਤੇ ਸਮੇਂ 'ਚ ਵੀ ਹੈ। ਜਦੋਂ ਸੱਤ ਅਤੇ ਸੱਤਾ ਦਾ ਟਕਰਾਅ ਹੋਏਗਾ ਉੱਥੇ ਕੁਰਬਾਨੀ ਹੋਏਗੀ ਹੋਏਗੀ, ਉੱਥੇ ਸ਼ਹੀਦੀ ਹੋਣੀ ਹੋਣੀ ਹੈ ਸੱਤ ਦੀ। ਅਤੇ ਗੁਰੂ ਮਹਾਰਾਜ ਜਾਣਦੇ ਆ ਵੀ ਸੱਤਾ ਨਾਲ ਹੁਣ ਟੱਕਰ ਹੈ, ਕਿਉਂਕਿ 4 ਦਰਵਾਜ਼ੇ ਰੱਖ ਦਿੱਤੇ, 1 ਰਸਤਾ ਬਣਾ ਦਿੱਤਾ, ਸਰਬ ਸਾਂਝੀ ਗੁਰਬਾਣੀ ਦਾ ਉਪਦੇਸ਼ ਦੇ ਦਿੱਤਾ, ਔਰ ਹਰ ਧਰਮ ਵਰਗ ਦੇ ਲੋਕ ਆਉਣੇ ਸ਼ੁਰੂ ਹੋ ਗਏ। ਸਤਿਗੁਰੂ ਮਹਾਰਾਜ ਜੀ ਨੇ ਫਿਰ ਬਾਬਾ ਬੁੱਢਾ ਸਾਹਿਬ ਨੂੰ ਆਖਿਆ ਵੀ ਗੁਰੂ ਨਾਨਕ ਸਾਹਿਬ ਤੋਂ ਹੁਣ ਤੱਕ ਤੁਸੀਂ ਗੁਰਤਾ ਗੱਦੀ ਦੀ ਰਸਮ ਨਿਭਾਉਂਦੇ ਆਏ ਹੋ, ਅਤੇ ਤੁਸੀਂ ਹੀ ਅੱਜ ਇਹ ਰਸਮ ਨਿਭਾ ਕੇ ਜ਼ਿੰਮੇਵਾਰੀਆਂ
ਹਰਗੋਬਿੰਦ ਸਾਹਿਬ ਜੀ ਨੂੰ ਦੇਣੀਆਂ ਨੇ। ਫਿਰ ਮੀਰੀ ਅਤੇ ਪੀਰੀ ਦੀਆਂ ਦੋ ਤਲਵਾਰਾਂ ਵੀ ਬਾਬਾ ਬੁੱਢਾ ਸਾਹਿਬ ਨੇ ਪਹਿਨਾਈਆਂ ਨੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ। ਔਰ ਜਿਸ ਦਿਨ ਅਕਾਲ ਤਖਤ ਸਾਹਿਬ ਜੀ ਦੀ ਆਰੰਭਤਾ ਕਰਨੀ ਸੀ ਉਸ ਦਿਨ ਕਿਹਾ ਬਾਬਾ ਬੁੱਢਾ ਜੀ ਅਤੇ ਭਾਈ ਗੁਰਦਾਸ ਜੀ ਤੁਸੀਂ ਇਹ ਤਖਤ ਤਿਆਰ ਕਰਨਾ, ਸੰਗਤਾਂ ਜਿਹੜੀਆਂ ਨੇ ਉਹ ਮਟੀਰੀਅਲ ਤਿਆਰ ਕਰਨਗੀਆਂ, ਪਰ ਇਹ ਜਿਹੜਾ ਤਖਤ ਬਣਾਉਣਾ ਇਹ ਦੋ ਹੀ ਹੱਥ ਲੱਗਣੇ ਆ, ਇੱਕ ਬਾਬਾ ਬੁੱਢਾ ਸਾਹਿਬ ਅਤੇ ਇੱਕ ਭਾਈ ਗੁਰਦਾਸ ਜੀ। ਅਤੇ ਗੁਰੂ ਮਹਾਰਾਜ ਨੇ ਕਿਹਾ ਸੀ ਇਹ ਬੜੀ ਵੱਡੀ ਕਮਾਈ ਵਾਲੇ ਆ, ਇਹਨਾਂ ਦੀ ਗੱਲ ਮੰਨਣੀ ਵੀ ਹੈ ਔਰ ਇਹਨਾਂ ਦਾ ਸਤਿਕਾਰ ਵੀ ਕਰਨਾ। ਇਹ ਗੁਰੂ ਅਰਜਨ ਦੇਵ ਜੀ ਨੇ ਗੁਰੂ ਹਰਗੋਬਿੰਦ ਸਾਹਿਬ ਨੂੰ ਕਿਹਾ ਸੀ। ਅਤੇ ਬਾਬਾ ਬੁੱਢਾ ਸਾਹਿਬ ਦਾ ਕਿੰਨਾ ਸਤਿਕਾਰ ਕੀਤਾ ਗੁਰੂ ਹਰਗੋਬਿੰਦ ਸਾਹਿਬ ਨੇ, ਮੀਰੀ ਪੀਰੀ ਦੇ ਮਾਲਕ ਬਣ ਗਏ। ਪੰਜ ਪਿਆਲੇ ਪੰਜ ਪੀਰ, ਛਟਮ ਪੀਰ ਬੈਠਾ ਗੁਰ ਭਾਰੀ, ਅਰਜਨ ਕਾਇਆ ਪਲਟ ਕੈ ਮੂਰਤ ਹਰਗੋ, ਬਿੰਦ ਸਵਾਰੀ ਚੱਲੀ ਪੀੜੀ, ਸੋਢੀਆਂ ਰੂਪ ਦਿਖਾਵਣ ਵਾਰੋ ਵਾਰੀ, ਦਲ ਭੰਜਨ ਗੁਰ ਸੂਰਮਾ, ਵੱਡ ਜੋਧਾ ਬਹੁ ਪਰ ਉਪਕਾਰੀ। ਪਰ ਉਪਕਾਰ ਦੇਖਾਂਗੇ ਤੇ ਬਹੁਤ ਨੇ, ਤੇ ਜੇ ਸੂਰਮਾ ਦੇਖਾਂਗੇ ਚਾਰ ਜੰਗਾਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕੀਤੀਆਂ ਤੇ ਚਾਰਾਂ ਦੇ ਵਿੱਚ ਹੀ ਜਿੱਤ, ਪਹਿਲ ਆਪ ਨਹੀਂ ਕੀਤੀ, ਚਾਰੇ ਜੰਗਾਂ ਵਿੱਚ ਮਹਾਰਾਜ ਜੀ ਫਤਿਹ ਪ੍ਰਾਪਤ ਕਰਦੇ ਆ ਔਰ ਪਰ ਉਪਕਾਰ ਕਰਦੇ ਆ। ਜੇ ਕੁਥਰਾ ਬੱਚਾ ਵੀ ਆ ਗਿਆ ਨਾ, ਜਿਵੇਂ ਪਹਿਲਾਂ ਵੀ ਕਿਹਾ, ਤੇ ਮਹਾਰਾਜ ਨੇ ਪਰ ਉਪਕਾਰ ਕਰਕੇ ਕਿਹਾ ਨਹੀਂ, ਇਹ ਅੱਜ ਤੋਂ ਗੁਰੂ ਨਾਨਕ ਸਾਹਿਬ ਦੇ ਘਰ ਰਹੇਗਾ, ਇਹਨੂੰ ਕੁਥਰਾ ਨਹੀਂ ਸੁਥਰਾ ਕਹਿਣਾ ਆਪਾਂ, ਆਪਾਂ ਕੁਥਰੇ ਤੋਂ ਸੁਥਰੇ ਹੋਣ ਲਈ ਇੱਥੇ ਆਏ ਹਾਂ, ਵੀ ਮਹਾਰਾਜ ਸਾਨੂੰ ਵੀ ਕਿਤੇ ਸੁਥਰਾ ਬਣਾ ਦਿਓ ਅੰਦਰੋਂ, ਬਾਹਰੋਂ ਤਾਂ ਅਸੀਂ ਹੈ ਹੀ ਹਾਂ, ਬਾਹਰੋਂ ਤਾਂ ਕੋਈ ਸ਼ੱਕ ਨਹੀਂ, ਅੰਦਰੋਂ ਅਸੀਂ ਸੁਥਰੇ ਹੋਣੇ ਹਾਂ। ਅਤੇ ਮਹਾਰਾਜ ਨੇ ਕੁਥਰੇ ਨੂੰ ਵੀ ਸੁਥਰਾ ਬਣਾਤਾ, ਜਿੱਥੇ ਜਿੱਥੇ ਵੀ ਇੱਕ ਮਨ ਇੱਕ ਚਿੱਤ ਹੋ ਕੇ ਅਰਦਾਸ ਹੋਈ ਪਰ ਉਪਕਾਰ ਕਰਨ ਲਈ ਪਹੁੰਚ ਗਏ, ਭਾਵੇਂ ਉਹ ਕਸ਼ਮੀਰ ਸੀ ਅਤੇ ਭਾਵੇਂ ਉਹ ਨਾਨਕ ਮਤਾ ਅਤੇ ਭਾਵੇਂ ਪਿੰਡ ਡਰੋਲੀ ਸੀ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਬਖਸ਼ਿਸ਼ਾਂ ਵਰਤਾਈਆਂ। ਅਤੇ ਜੇ ਗਵਾਲੀਅਰ ਦੇ ਕਿਲ੍ਹੇ ਵਿੱਚ ਰਾਜੇ ਕੈਦੀ ਜਿਨ੍ਹਾਂ ਨੇ ਉਮੀਦ ਛੱਡਤੀ ਕਿ ਅਸੀਂ ਕਦੇ ਜਿਉਂਦੇ ਵੀ ਵਾਪਸ ਜਾ ਸਕਦੇ ਹਾਂ, ਪਰ ਫਿਰ ਵੀ ਉਹਨਾਂ ਦੇ ਅੰਦਰੋਂ ਕਿਤੇ ਨਾ ਕਿਤੇ ਅਰਦਾਸ ਨਿਕਲਦੀ ਹੋਏਗੀ, ਹੇ ਪਰਮਾਤਮਾ ਸਾਡੀ ਵੀ ਸੁਣ ਲੈ, ਅਤੇ ਉਹ ਸੁਣ ਕੇ ਗੁਰੂ ਹਰਗੋਬਿੰਦ ਸਾਹਿਬ ਗਵਾਲੀਅਰ ਦੇ ਕਿਲ੍ਹੇ ਤੱਕ ਪਹੁੰਚ ਗਏ। ਸ਼ੌਂਕ ਤਾਂ ਨਹੀਂ ਸੀ ਮਹਾਰਾਜ ਨੂੰ, ਕਾਹਦੇ ਲਈ ਗਏ ਨੇ, ਬੰਦੀ ਛੋੜ ਦਾਤੇ ਵਾਲਾ ਗੁਣ ਲੈ ਕੇ ਗਏ ਨੇ ਬੰਦੀਆਂ ਨੂੰ ਛੁਡਾਉਣ ਵਾਸਤੇ। ਸਤਿਗੁਰੂ ਮਹਾਰਾਜ ਅੱਗੇ ਸਾਡੀ ਵੀ ਅਰਦਾਸ ਹੈ ਵੀ ਅਸੀਂ ਵੀ ਅੰਦਰੋਂ ਬੰਧਨਾਂ 'ਚ ਜਕੜੇ ਪਏ ਹਾਂ, ਜਿਹਦੇ ਲਈ ਪਾਪ ਜਿਸ ਕਰਕੇ ਪਾਪ ਕਮਾ ਰਹੇ ਹਾਂ, ਇਹ ਬੰਧਨਾਂ ਤੋਂ ਸਾਨੂੰ ਮੁਕਤ ਕਰ ਦਿਓ, ਬੰਦੀ ਛੋੜ ਦਾਤਾ ਜੀ ਸਾਡੇ 'ਤੇ ਕਿਰਪਾ ਕਰ ਦਿਓ, ਇਹ ਸਾਡੇ ਅੰਦਰ ਦੇ ਸਾਰੇ ਬੰਧਨ ਕੱਟੇ ਜਾਣ, ਅਸੀਂ ਵੀ ਮੁਕਤ ਹੋਈਏ, ਆਜ਼ਾਦ ਹੋਈਏ, ਅਤੇ ਪਰਮੇਸ਼ਵਰ ਦੇ ਚਰਨਾਂ 'ਚ ਵਾਹਿਗੁਰੂ ਦੇ ਚਰਨਾਂ 'ਚ ਸਾਡੀ ਢੋਈ ਬਣ ਜਾਏ।

ਗੁਰੂ ਹਰਗੋਬਿੰਦ ਸਾਹਿਬ ਮੇਰੀ ਪੀਰੀ ਦੇ ਮਾਲਕ ਦਲ ਭੰਜਨ ਗੁਰ ਸੂਰਮੇ ਪਰ ਉਪਕਾਰੀ ਸਤਿਗੁਰੂ ਜੀ ਦੇ ਗੁਰਤਾ ਗੱਦੀ ਦਿਵਸ ਦੀਆਂ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਤੋਂ ਆਪ ਸਮੁੱਚੀ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ ਮੁਬਾਰਕਾਂ। ਆਪ ਜੁੜੋ, ਹੋਰਾਂ ਨੂੰ ਵੀ ਜੋੜੋ, ਮੀਰੀ ਔਰ ਪੀਰੀ ਦੇ ਮਾਲਕ ਬਣੋ, ਬਾਣੀ ਔਰ ਬਾਣੀ ਦੇ ਧਾਰਨੀ ਬਣੋ। ਅੱਜ ਦੀਆਂ ਵਿਚਾਰਾਂ ਕਰਦਿਆਂ ਬੇਅੰਤ ਗਲਤੀਆਂ ਭੁੱਲਾਂ ਹੋਈਆਂ ਸਤਿਗੁਰੂ ਬਖਸ਼ ਦੇਣ, ਅੱਗੇ ਤੋਂ ਸਮੱਤ ਸੋਝੀ ਦੇਣ। ਇਹ ਪਾਵਨ ਬਚਨ ਅੱਜ ਦੇ ਸ਼ਬਦ ਦੇ ਆਪਣੇ ਹਿਰਦੇ ਵਿੱਚ

ਕੀ ਤੁਮਰੈ ਤੁਮ ਤੇ ਹੋਏ ਸੋ ਤੁਮਰੀ ਗਤ ਮਿਤ

ਸਤਿਕਾਰ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਹਾਇ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਲਈ ਤੇ ਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ ਅਰਜੁਨ ਹਰਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਤੇ ਆਈਐ ਜਿਸ ਡਿਠੈ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਐ ਘਰ ਨੌ ਨਿਧਾ ਵਿਤਾਏ ਸਭ ਥਾਈ ਹੋਏ ਸਹਾਇ ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ

ਪਰ ਪੰਚਮ ਕੜਾਹ ਪ੍ਰਸਾਦ ਜੀ ਦੇਖ ਸਾਜ ਕੇ ਹਾਜ਼ਰ ਹੈ ਦਰ ਪ੍ਰਵਾਨ ਹੋਵੇ। ਪ੍ਰਵਾਨ ਹੋਇਆ ਪ੍ਰਸਾਦ ਸਮੂਹ ਸਾਧ ਸੰਗਤ ਵਿੱਚ

ਨਿਰਵੈਰ ਅਕਾਲ ਮੂਰਤ ਅਜੂਨੀ ਸੈਵੰਗਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈਪੀ ਸੱਚ ਨਾਨਕ ਸੀ ਪੀ ਸੱਚ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਵੰਗਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈਪੀ ਸੱਚ ਨਾਨਕ ਹੋਸੀ ਪੀ ਸੱਚ

ਗੁਰ ਪ੍ਰਸਾਦਿ ਜਪ। ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ, ਨਾਨਕ ਹੋਸੀ ਪੀ ਸੱਚ।

0: ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਠਾਕੁਰ ਤੁਮ ਪਹਿ ਅਰਦਾਸ, ਜੀਉ ਪਿੰਡ ਸਭ ਤੇਰੀ ਰਾਸ, ਤੁਮ ਮਾਤ ਪਿਤਾ ਹਮ ਬਾਰਕ ਤੇਰੇ, ਤੁਮਰੀ ਕਿਰਪਾ ਮੈਂ ਸੁਖਨੇਰ, ਕੋਈ ਨਾ ਜਾਣੇ ਤੁਮਰਾ ਅੰਤ, ਉੱਚੇ ਤੇ ਉੱਚਾ ਭਗਵੰਤ, ਸਗਲ ਸਮੱਗਰੀ ਤੁਮਰੈ ਸੁਤਰ ਧਾਰੀ, ਤੁਮ ਤੇ ਹੋਏ ਸੁ ਆਗਿਆਕਾਰ, ਤੁਮਰੀ

ਗੁਰੂ ਇੱਕ ਓਂਕਾਰ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਹਾਇ ਵਾਰ। ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ।

ਸ੍ਰੀ ਹਰਿ ਕ੍ਰਿਸ਼ਨ ਧਿਆਈਐ ਸਿਫਠੈ ਸਭ ਦੁੱਖ ਜਾਏ। ਤੇਗ ਬਹਾਦਰ ਸਿਮਰਿਐ ਕਰਨੋ ਨਿਧਾ ਬੇਤਾਏ ਸਭ ਥਾਈ ਹੋਏ ਸਹਾਇ ਦਸਵਾਂ ਪਾਤਸ਼ਾਹ। ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੇ ਪਾਠ ਦੀਦਾਰ ਦਾ ਧਿਆਨ ਤਰਕੇ ਬੋਲੋ ਜੀ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇ ਗਵਾਹੀ ਦੇਖ ਕੇ ਅੰਡਿਟ ਕੀਤਾ ਤੇ ਨਾਮ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲਹਾਈਆਂ ਚਰਖੜੀਆਂ 'ਤੇ ਚੜ੍ਹੇ

ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ। ਪ੍ਰਿਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾਵੇ ਚੇਤਾਵਨ ਕਾ ਸਦਕਾ ਸਰਬ ਸੁਖ ਹੋਵੇ। ਜਾਂ ਜਾਂ ਖਾਲਸਾ ਜੀ ਸਾਹਿਬ ਤਾਹਾਂ ਦਰਸ ਅਰਿਆਇਤ ਦੇਖ ਤੇਖ ਫਤਿਹ ਬਿਰਧ ਕੀ ਪੈਜ ਪੰਥ ਕੀਤ ਸ੍ਰੀ ਸਾਹਿਬ ਜੀ ਸਹਾਇ। ਖਾਲਸਾ ਜੀ ਕੇ ਬੋਲ ਵਾਲੇ ਬੋਲੋ ਜੀ।

ਪੁਰਖਾਂ ਆਪਣੇ ਪੰਥ ਦੇ ਸਦਾ ਸਹਾਇਤਾ ਧਾਰ ਜੀਓ ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰੂ ਧਾਮਾਂ ਦੇ ਜਿਨ੍ਹਾਂ ਤੋਂ ਖਾਲਸਾ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲ੍ਹੇ ਦਰਸ਼ਨ ਦੇ ਦਾਰ, ਸੇਵਾ ਸੰਭਾਲ ਦਾ ਦਾਨ

ਦੇਣ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਜੀ ਵੇਖੇ ਸ਼ਬਦ ਕੀਰਤਨ ਸੇ ਪੌੜੀਆਂ ਆਨੰਦ ਸਾਹਿਬ ਜੀ ਕੇ ਪਾਠ ਕੀ ਅਰਦਾਸ ਹੈ ਜੀ ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨੀ ਆਪ ਜੀਆਂ ਦੇ ਦਰ ਤੇ ਸਮੂਹ ਸਾਧ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਤਿਲ ਫੁੱਲ ਬੇਟਾ ਬਾਂਦਰ ਪ੍ਰਵਾਨ ਕਰਨੀ ਆ ਯਾਤਰਾਵਾਂ ਸਫਲ ਕਰਨੀ ਆ ਦਰੋਂ ਘਰੋਂ ਗੁਰਸਿੱਖੀ ਜੀਵਨ ਨਾਮ ਬਾਣੀ ਦੀਆਂ ਦਾਤਾਂ ਬਖਸ਼ਣੀਆਂ ਚੜ੍ਹਦੀਆਂ ਕਲਾਵਾਂ ਤੰਦਰੁਸਤੀਆਂ ਬਖਸ਼ਣੀਆਂ।

ਪਵਿੱਤਰ ਹਜੂਰੀ ਅੰਦਰ ਪੰਚਮ ਕੜਾ ਪ੍ਰਸਾਦ ਦੀ ਦੇਖ ਸਜ ਕੇ ਹਾਜ਼ਰ ਹੈ। ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸਾਦ ਸਮੂਹ ਸਾਧ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ। ਜੋ ਜੀ ਸਕੇ ਆਪ ਜੀਆਂ ਦਾ ਪਵਿੱਤਰ ਨਾਮ ਸਤਨਾਮ ਸ੍ਰੀ ਵਾਹਿਗੁਰੂ ਜਪੇ। ਆਪ ਜੀ ਕਰੋ ਕਿਰਪਾ ਆਪਣੀ ਅੰਮ੍ਰਿਤਮਈ ਬਾਣੀ ਵਿੱਚੋਂ ਪਾਵਨ ਪਵਿੱਤਰ ਹੁਕਮ ਦੀ ਦਾਤ ਬਖਸ਼ੋ। ਹੁਕਮ ਅਨੁਸਾਰ ਜੀਵਨ ਜਿਉਣ ਦੀ ਸਮਰੱਥਾ ਬਖਸ਼ੋ। ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨੀ ਸਿੱਖ ਪੜ੍ਹਦੇ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਕਿਰਪਾ ਕਰੋ ਦੀਨ ਕੇ ਦਾਤੇ, ਮੇਰਾ ਗੁਣ ਅਵਗੁਣ ਨਾ ਵਿਚਾਰੋ ਕੋਈ।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈਪੀ ਸੱਚ ਨਾਨਕ ਸਿਪੀ ਸੱਚ।

ਆਸਾ ਮਹੱਲਾ ਪਹਿਲਾ ਸੁਣ ਵੱਡਾ ਆਖੇ ਸਭ ਕੋਏ ਕੇਵਲ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਿਹਾ ਜਾਏ ਕਹਿਣੇ ਵਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ ਕੋਏ ਨਾ ਜਾਣੇ ਤੇਰਾ ਕੀਤਾ ਕੇਵਲ ਚੀਰਾ ਰਹਾਉ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਹਾਈ ਕਹਿਣ ਨ ਜਾਈ ਤੇਰੀ ਤਿਲ ਵਡਿਆਈ ਸਭ ਸੱਤ ਸਭ ਤਪ ਸਭ ਚੰਗਿਆਈਆਂ ਸਿੱਧਾਂ ਪੁਰਖਾਂ ਕੀਆਂ ਵਡਿਆਈਆਂ ਤੁਦਵਣ ਸਦੀਕ ਨੇ ਨਾ ਪਾਈਆ ਕਰਮ ਮਿਲੇ ਨਾਹੀ ਠਾਕ ਰਹਾਈਆ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਤੇਰੇ ਭੰਡਾਰਾ ਜਿਸ ਤੋਂ ਦਹੇ ਤਸੇ ਕਿਆ ਚਾਰਾ ਨਾਨਕ ਸੱਚ ਸਵਾਰ ਨਹਾਰਾ ਆਸਾ ਮਹੱਲਾ ਪਹਿਲਾ ਆਖਾਂ ਜੀਵਾਂ ਵਿਸਰੈ ਮਰ ਜਾਉ ਆਖਣ ਔਖਾ ਸੱਚਾ ਨਾਉ ਸੱਚੇ ਨਾਮ ਕੀ ਲਾਗੇ ਭੂਖ ਉਤ ਭੁੱਖੇ ਖਾਏ ਚਲੀਹੈ ਦੁੱਖ ਸੋ ਕਿਉਂ ਵਿਸਰੈ ਮੇਰੀ ਮਾਏ ਸੱਚਾ ਸਾਹਿਬ ਸੱਚੇ ਨਾਏ ਰਹਾਉ ਸੱਚੇ ਨਾਮ ਕੀ ਤਿਲ ਵਡਿਆਈ ਆਖ ਥੱਕੇ ਕੀਮਤ ਨਹੀਂ ਪਾਈ ਜੇਸਾ ਮਿਲ ਕੇ ਆਖਣ ਪਾਹੇ ਵੱਡਾ ਨਾ ਹੋਵੇ ਘਾਟ ਨਾ ਜਾਏ ਨਾ ਉਹ ਮਰੇ ਨਾ ਹੋਵੇ ਸੋਗ ਦਿੰਦਾ ਰਹੇ ਨਾ ਚੁੱਕੈ ਭੋਗ ਗੁਣ ਇਹੋ ਹੋਰ ਨਾਹੀ ਕੋਏ ਨਾ ਕੋ ਹੋਆ ਨਾ ਕੋ ਹੋਏ ਜੇ ਵਡਿਆਪ ਤੇ ਵਡ ਤੇਰੀ ਦਾਤ ਜੈਨਾ ਦੇਨਾ ਕਰਕੇ ਕੀਤੀ ਰਾਤ ਖਸਮ ਵਿਸਾਰੀ ਤੇ ਕਮਜਾਤ ਨਾਨਕ ਨਾਵੇਂ ਬਾਇਸਨਾਥ ਰਾਗ ਗੁਜਰੀ ਮਹੱਲਾ ਚੌਥਾ ਹਰ ਕੇ ਜਨ ਸਤਿਗੁਰ ਸਤਿਪੁਰਖਾਂ ਬਿਨੋ ਕਰੋ ਗੁਰਪਾਸ ਅਮਕੀਰੇ ਕਿਰਮ ਸਤਿਗੁਰ ਸ਼ਰਣਾਈ

ਬਸ ਗੁਰਮਤਿ ਨਾਮ ਮੇਰਾ ਪ੍ਰਾਨ ਸੁਖਾਈ, ਹਰ ਕੀਰਤ ਹਮਰੀ ਰਹਿ ਰਾਸ ਰਹਾਉ, ਹਰ ਜਨ ਕੇ ਵਡ ਭਾਗ ਵਡੇਰੇ, ਜਿਨ ਹਰ ਹਰ ਸ਼ਰਧਾ ਹਰ ਪਿਆਸ, ਹਰ ਹਰ ਨਾਮ ਮਿਲੈ ਤ੍ਰਿਪਤਾ ਸਹੀ, ਮਿਲ ਸੰਗਤ ਗੁਣ ਪਰਗਾਸ, ਜਿਨਾ ਹਰ ਹਰ ਹਰ ਰਸ ਨਾਮ ਨਾ ਪਾਇਆ, ਤੇ ਭਾਗਹੀਨ ਜਮ ਪਾਸ, ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ, ਤ੍ਰਿਗ ਜੀਵੇ ਤ੍ਰਿਗ ਜੀਵਾਸ, ਜਿਨ ਹਰ ਜਨ ਸਤਿਗੁਰ ਸੰਗਤ ਪਾਈ, ਤਿੰਨ ਧੁਰ ਮਸਤਕ ਲਿਖਿਆ ਲਿਖਾਸ, ਧੰਨ ਧੰਨ ਸਤਸੰਗਤ ਜਿਤ ਹਰ ਰਸ ਪਾਇਆ, ਮਿਲ ਜਨ ਨਾਨਕ ਨਾਮ ਪ੍ਰਗਾਸ, ਰਾਗ ਗੂਜਰੀ ਮਹੱਲਾ ਪੰਜਵਾਂ, ਕਾਹੇ ਰੇ ਮਾਨ ਚਿਤ ਵਹੇ ਉਦਮ, ਜਾ ਆਹਰ ਹਰ ਜੀਉ ਪ੍ਰਿਆ, ਸੈਲ ਪੱਥਰ ਮੈਂ ਜੰਤ ਉਪਾਏ, ਤਾਕਾ ਰਿਜ਼ਕ ਆਗੇ ਕਰ ਧਰਿਆ, ਮੇਰੇ ਮਾਧੋ ਜੀ ਸਤਸੰਗਤ ਮਿਲੇ ਸੋ ਤਰਿਆ, ਗੁਰਪ੍ਰਸਾਦ ਪਰਮ ਪਦ ਪਾਇਆ, ਸੂਕੇ ਕਾਸ਼ਟ ਹਰਿਆ ਰਹਾਉ, ਜਨਨ ਪਿਤਾ ਲੋਕ ਸੁਤ ਬਾਈਤਾ, ਕੋਈ ਨਾ ਕਿਸਕੀ ਤਰਿਆ, ਸਿਰ ਸੇ ਰਿਜਕ ਸਵਾਹੀ ਠਾਕੁਰ, ਕਾਹੇ ਮਨ ਭਾਉ ਕਰਿਆ, ਊਡੇ ਊੜ ਆਵੈ ਸੈਂ ਕੌਂਸਾ, ਤਿਸ ਪਾਛੇ ਬਚਰੇ ਛਰਿਆ, ਤਿਨ ਕਵਣ ਖਲਾਵੈ ਕਵਣ ਚੁਗਾਵੈ, ਮਨ ਮੈਂ ਸਿਮਰਨ ਕਰਿਆ, ਸਭ ਨਿਦਾਨ ਦਸ ਅਸ਼ਟ ਸਿਧਾਂਤ,

ਰਾਗ ਆਸਾ ਮਹੱਲਾ ਚੌਥਾ ਸੋ ਪੁਰਖ ਇੱਕ ਓਂਕਾਰ ਸਤਿਗੁਰ ਪ੍ਰਸਾਦ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗੰਮਾ ਗੰਮਾ ਪਾਰਾ ਸਭ ਤਿਆਂ ਵਹੇਂ ਸਭ ਤਿਆਂ ਵਹੇਂ ਤੁਦ ਜੀ ਹਰ ਸੱਚੇ ਸਿਰਜਣਹਾਰਾ ਸਭ ਜੀ ਤੁਮਾਰੇ ਜੀ ਤੂੰ ਜੀਆਂ ਕਾ ਦਾਤਾਰਾ ਹਰ ਦਿਆਵ ਹੋ ਸੰਤੋ ਜੀ ਸਭ ਦੁੱਖ ਵਿਸਾਰਨ ਹਾਰਾ ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘਟ ਘਟ ਅੰਤਰ ਸਰਵ ਨਿਰੰਤਰ ਜੀ ਹਰ ਇੱਕੋ ਪੁਰਖ ਸਮਾਣਾ ਇੱਕ ਦਾਤੇ ਇੱਕ ਪੇਖਾਰੀ ਜੀ ਸਭ ਤੇਰੇ ਚੋਜ ਵਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਾਂ ਤੁਧ ਬਿਨ ਅਵਰ ਨਾ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਜੀ ਤੇਰੇ ਕਿਆ ਗੁਣ ਆਖ ਵਖਾਣਾ ਜੋ ਸੇਵ ਹੈ ਤੁਧ ਜੀ ਜਨ ਨਾਨਕ ਤਿਨ ਕੁਰਬਾਣਾ ਹਰ ਤੇ ਆਵਹੀਂ ਹਰ ਤੇ ਆਵਹੀਂ ਤੁਧ ਜੀ ਸੇ ਜਨ ਜੁਗ ਮੈਂ ਸੁਖਵਾਸੀ।

ਸ਼ਰਮਾ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਮੀ ਕਬੀਓ ਬਾਚ ਬੇਨਤੀ ਚਾਉ ਪਾਈ ਹਮਰੀ ਕਰੋ ਹਾਥ ਦੈ ਰੱਛਾ ਪੂਰਨ ਹੋਏ ਚਿੱਤ ਕੀ ਇੱਛਾ ਤਵ ਚਰਨ ਮਨ ਰਹੇ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਸਵੈ ਤੁਮ ਖਾਵੋ ਆਵਾ ਦੈ ਮੁਹੀ ਬਚਾਵੋ ਸੁਖੀ ਬਸੈ ਮੋਰੋ ਪਰਵਾਰਾ ਸੇਵਕ ਸਿੱਖ ਸਵੈ ਕਰਤਾਰਾ ਮੋਰ ਅੱਛਾ ਨਿਜ ਕਰਦੇ ਕਰੀਏ ਸਾਵੈਰਨ ਕੋ ਆਇ ਸੰਗਰੀਏ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹੇ ਪਿਆਸਾ ਤੁਮੇ ਛਾੜ ਕੋਈ ਅਵਰ ਨਾ ਧਿਆਉਂ ਜੋ ਵਰ ਚਾਹੋਂ ਸੋ ਤੁਮ ਤੇ ਪਾਉਂ ਸੇਵਕ ਸਿੱਖਾਂ ਮਾਰੇ ਤਾਰੀਏ ਚੁਨ ਚੁਨ ਸ਼ਤਰ ਹਮਾਰੇ ਮਾਰੀਏ ਆਵਾ ਦੇ ਮੁਝੇ ਉਵਰੀਏ ਮਰਨ ਕਾਲ ਕਾ ਤ੍ਰਾਸ ਨਿਵਰੀਏ ਹੂ ਜੋ ਸਦਾ ਹਮਾਰੇ ਪੱਛਾ ਸ਼੍ਰੀ ਅਸਤੁ ਜੋ ਕਰੀ ਹੋ ਰੱਛਾ ਰਾਖ ਲਿਓ ਮਹਿ ਰਾਖਣ ਹਾਰੇ ਸਾਹਿਬ ਸੰਤ ਸਹਾਇ ਪਿਆਰੇ ਦੀਨਬੰਦ ਦੁਸ਼ਟਨ ਕੇ ਹੰਤਾ ਤੁਮਹੋ ਪੁਰੀ ਚਤੁਰਦਸ ਕੰਤਾ ਕਾਲ ਪਾਏ ਬ੍ਰਹਮਾ ਬਪਤਰਾ ਕਾਲ ਪਾਏ ਸ਼ਿਵਜੂ ਅਵਤਰਾ ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸ਼ਾ ਜਮਨ ਕਾਲ ਜੋਗੀ ਸ਼ਿਵ ਕੀਓ ਬੇਦਰਾਜ ਬ੍ਰਹਮਾ ਜੂ ਥੀਓ ਜਮਨ ਕਾਲ ਸਵ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਮਨ ਕਾਲ ਸਵ ਜਗਤ ਬਣਾਇਓ ਦੇਵ ਦੈਂਦ ਜੱਛਣ ਉਪਜਾਇਓ ਆਦੇ ਅੰਤ ਇੱਕ ਹੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸ ਹੀ ਕੋ ਹਮਾਰੀ ਸਕਲ ਪ੍ਰਜਾ ਜਿਨ ਆਪ ਸਵਾਰੀ ਸਿਵ ਕਨ ਕੋ ਸਿਵ ਗੁਣ ਸੁਖ ਦੀਓ ਸ਼ਤਰਣ ਕੋ ਪਲਮੋ ਬਦ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ ਚਿੰਟੀ ਤੇ ਕੁੰਚਰ ਅਸਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨੈ ਘਟ ਘਟ ਕੇ ਪੜ ਪੜ ਕੀ ਜਾਨੈ ਜਬ ਉਦ ਕਰਖ ਕਰਾ ਕਰਤਾਰਾ ਪ੍ਰਜਾ ਧਰਤ ਤਵ ਦੇਹੇ ਅਪਾਰਾ ਜਵਿਆ ਕਰਖ ਕਰ ਤੋਂ ਕਬਹੂੰ ਤੁਮ ਮੈਂ ਮਿਲਤ ਦੇਹੇ ਧਰ ਸਭਹੂੰ ਜੇਤੇ ਬਦਨ ਸ੍ਰਿਸ਼ਟ ਸਭ ਧਾਰੇ ਆਪ ਆਪਣੀ ਬੂਝ ਉਚਾਰੇ ਤੁਮ ਸਭ ਹੀ ਤੇ ਰਹਿ ਤਿਨ ਰਲਮ ਜਾਣਤ ਬੇਦ ਭੇਦ ਅਰ ਆਲਮ ਡਰੰਕਾਰ ਨਿਰਵਿਕਾਰ ਨਿਰਲੰਬ ਆਦ ਅਨੀਨ ਅਨਾਦ ਅਸੰਭ ਤਾਕਾ ਮੂੜ ਉਚਾਰਤ ਭੇਦਾ ਜਾਕੋ ਭੇਵ ਨਾ ਪਾਵਤ ਬੇਦਾ ਤਾਕੋ ਕਿਰਪਾਹਣ ਅਣਮਾਣਤ ਮਹਾਮੂੜ ਕਛ ਭੇਦ ਨ ਜਾਣਤ ਮਹਾਦੇਵ ਕੋ ਕਹਿਤ ਸਦਾ ਸ਼ਿਵ ਰੰਕਾਰ ਕਾ ਚੀਨਤ ਨੈ ਭਿਵ ਆਪ ਆਪਣੀ ਬੁਧ ਹੈ ਜੇਤੀ ਬਰਨਤ ਭਿੰਨ ਭਿੰਨ ਤੋਂ ਹੈ ਤੇਤੀ ਤੁਮਰਾ ਲਖਾ ਨ ਜਾਏ ਪਸਾਰਾ ਕਿਹ ਬਿਦ ਸਜਾ ਪ੍ਰਥਮ ਸੰਸਾਰਾ
एक रूप अनुपस रूपा रंक बहो राव कहीं पूपा अंड जे रज से तज कीनी उत्पज खान बहोर रच दीनी कहो फूल राजा हवे बैठा कहो सिमट भयो शंकर अकैठा सगरी सृष्ट दिखाए अचंपव आजुगा स्रूप स्वयंपव अब रक्षा मेरी तुम करो सिख्यो वार असिख संघरो दुष्ट जिते उठवत उत्पाता सकल मलेच करो रण घाता जे आस्तु जे तव शरणी परे तिनके दुष्ट दुख तहवाए मरे पुरख जवन पग परे तिहारे तिनके तुम संकट सब टारे जो कल को इक बार ते है ताकि काल निकट नह ऐ है रक्षा हुए ताही सब कला दुष्ट अरिष्ट टरे तत्कला कृपा दृष्ट तन जहे न हरयो ताकि ताप तनक मै हरिहौ रिद्ध सिद्ध कर्म सब होई दुष्ट शहाशवय सके न कोई एक बार जिन तुम्हें संवारा

ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਪ੍ਰਿਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਚਿਤ ਆਵੇ ਚਿਤ ਆਵਨ ਕਾ ਸਦਕਾ ਸਰਬ ਸੁਖ ਹੋਏ। ਜਾਂ ਜਾਂ ਖਾਲਸਾ ਜੀ ਸਾਹਿਬ ਤਾਂ ਤਾਂ ਰੱਛਿਆ ਰਿਆਇਤ ਦੇਗ ਤੇਗ ਫਤਿਹ। ਬਿਰਦ ਕੀ ਪੈਜ ਪੰਥ ਕੀ ਜੀਤ ਸ਼੍ਰੀ ਸਾਹਿਬ ਜੀ ਸਹਾਏ। ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ, ਬੋਲੋ ਜੀ।

ਹਰੀ ਅਰਜਨ ਕਾਇਆ ਪਲਟਕੈ ਮੂਰਤ ਹਰ ਗੋਬਿੰਦ ਸਵਾਰੀ ਐਸੇ ਦੀਨ ਦਿਆਲ ਸਤਿਗੁਰੂ ਛੇਵੇਂ ਗੁਰਦੇਵ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀਓ ਮਹਾਰਾਜ ਜੀਆਂ ਦੇ ਗੁਰਤਾ ਗੱਦੀ ਪੁਰਬ ਨੂੰ ਸਮਰਪਿਤ ਆਪ ਜੀ ਦੇ ਹਜ਼ੂਰ ਸੰਧਿਆ ਵੇਲੇ ਦੇ ਗੁਰਮਤਿ ਦੀਵਾਨ ਸਜਾਏ ਗਏ ਸਜੇ ਹੋਏ ਦੀਵਾਨ ਅੰਦਰ ਸ਼ਬਦ ਕੀਰਤਨ ਸ਼ਬਦ ਚੌਕੀ ਸੋਦਾਰ ਰਹਿਰਾਸ ਸਾਹਿਬ ਜੀ ਦੇ ਜਾਪ ਹੋਏ ਬਾਣੀ ਪੜ੍ਹਦਿਆਂ ਸੇਵਾ ਸੰਭਾਲ ਕਰਦਿਆਂ ਹਜ਼ੂਰੀ ਅੰਦਰ ਵਿਚਰਦਿਆਂ ਇੱਕ ਨਹੀਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਨੇ। ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨੀ ਅਗਾਂਹ ਤੋਂ ਸਮਤ ਬਖਸ਼ਣੀ ਦਾਰੇ ਆਈ ਹੋਈ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਤਿਲ ਫੁੱਲ ਭੇਟਾਵਾਂ ਦਰ ਮਨਜ਼ੂਰ ਕਰਨੀਆਂ ਇਹ ਯਾਤਰਾਵਾਂ ਸਫਲ ਕਰਨੀਆਂ ਜੀ। ਸਤਿਗੁਰੂ ਜੀ ਆਪ ਜੀ ਦੇ ਹਜ਼ੂਰ ਪਵਿੱਤਰ ਕੜਾਹ ਪ੍ਰਸ਼ਾਦ ਦੀ ਦੇਗ ਸਜ ਕੇ ਹਾਜ਼ਰ ਹੈ ਦਰ ਪਰਿਵਾਰ ਨੂੰ ਹੋਵੇ ਪਰਿਵਾਰ ਨੂੰ ਆ ਪ੍ਰਸ਼ਾਦ ਸੰਗਤ ਵਿੱਚ ਵਰਤੇ ਜੋ ਜੀਵ ਛਕੇ ਆਪ ਜੀ ਦਾ ਪਵਿੱਤਰ ਨਾਮ ਸਤਨਾਮ ਵਾਹਿਗੁਰੂ ਨਾਮ ਜਪੇ ਜੀ। ਆਪ ਜੀ ਕਰੋ ਕਿਰਪਾ ਅੰਮ੍ਰਿਤਮਈ ਬਾਣੀ ਵਿੱਚੋਂ ਪਾਵਨ ਹੁਕਮ ਬਖਸ਼ੋ ਹੁਕਮ ਅਨੁਸਾਰ ਜੀਵਨ ਜਿਉਣ ਦੀ ਸਮਰੱਥਾ ਸੂਝ ਬਖਸ਼ਣੀ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤੇ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ।

ਸਤਨਾਮ ਵਾਹਿਗੁਰੂ ਸਾਹਿਬ ਜੀਓ ਸੁਖਦਾਤਾ ਭੈ ਭੰਡਣੋ ਤੁਸੀਂ ਅੱਗੇ ਕਰ ਅਰਦਾਸ ਮਿਹਰ ਕਰੇ ਜਿਸ ਮਿਹਰਬਾਨ ਤਾਂ ਕਾਰਜ ਆਵੇ ਰਾਸ ਧਰਜੀ ਅਰੇ ਇੱਕ ਟੇਕ ਤੋਂ ਲਾਹੇ ਬਿਡਾਨੀ ਆਸ ਨਾਨਕ ਨਾਮ ਧਿਆਈਏ ਕਾਰਜ ਆਵੇ ਰਾਸ ਤਰਨ ਸਵੰਨੀ ਖੜ ਰਤਨ ਜੜਾ ਵੀ ਹਰ ਪ੍ਰੇਮ ਪੁਰਖ ਮਨ ਬੁੱਠਾ ਸਭੇ ਕਾਸ਼ ਸੁਹਿਰੜੇ ਥੀਏ ਗੁਰੂ ਨਾਨਕ ਸਤਿਗੁਰ ਤੁੱਠਾ ਗੁਰਪੂਰਾ ਜਿਨ ਸਿਮਰਿਆ ਸਹੀ ਭਏ ਨਿਹਾਲ ਨਾਨਕ ਨਾਮ ਰੱਦ ਨਾ ਕਾਰਜ ਆਵੇ ਰਾਸ ਸਤਿਗੁਰ ਆਪਣੇ ਸੁਣੀ ਅਰਦਾਸ ਕਾਰਜ ਆਇਆ ਸਗਲਾ ਰਾਸ ਸੋ ਕਹੋ ਟਲ ਗੁਰ ਸੇਵੀਐ ਆਹੀਂ ਨਿਸੈ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁੱਖ ਜਾਏ ਹੋਵੈ ਸਿਫਤ ਖਸਮ ਦੀ ਨੂਰ ਅਰਸ਼ੋਂ ਕੁਰਸੋਂ ਝੱਟੀਐ ਤੁਧ ਡਿੱਠੇ ਸੱਚੇ ਪਾਤਸ਼ਾਹ ਹੋ ਮਾਲ ਜਨਮ ਜਨਮ ਦੀ ਕੱਟੀਐ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹੋ ਜਿਸ ਪਾਸ ਬੈਠਿਆਂ ਸੋਹੀਏ ਸਭਨਾ ਦਾ ਵੇਸਾਹ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹੋ ਜਿਸ ਪਾਸ ਬੈਠਿਆਂ ਸੋਹੀਏ ਸਭਨਾ ਦਾ ਵੇਸਾਹੋ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੂਹੀ ਮਹੱਲਾ ਚੌਥਾ ਜਿਨਕੇ ਅੰਤਰ ਵਸਿਆ ਮੇਰਾ ਹਰ ਹਰ ਤਿਨਕੇ ਸਭ ਰੋਗ ਗਵਾਏ ਤੇ ਮੁਕਤ ਪਾਏ ਜਿਨ ਹਰ ਨਾਮ ਤੇ ਆਇਆ ਤਿਨਾਂ ਪਵਿੱਤ ਪਰਮ ਪਦ ਪਾਏ ਜਿਨਕੇ ਅੰਤਰ ਵਸਿਆ ਮੇਰਾ ਹਰ ਹਰ ਤਿਨਕੇ ਸਭ ਰੋਗ ਗਵਾਏ ਤੇ ਮੁਕਤ ਪਾਏ ਜਿਨਾਂ ਹਰ ਨਾਮ ਤੇ ਆਇਆ ਤਿਨਾਂ ਪਵਿੱਤ ਪਰਮ ਪਦ ਪਾਏ ਮੇਰੇ ਰਾਮ ਹਰ ਜਨ ਆਰੋਗ ਭਏ ਗੁਰਬਚਨੀ ਜਿਨਾਂ ਜਪਿਆ ਮੇਰਾ ਹਰ ਹਰ ਤਿਨਕੇ ਹੋਮੇ ਰੋਗ ਗਏ ਰਹਾਉ ਬ੍ਰਹਮਾ ਵਿਸ਼ਨੁ ਮਹਾਂਦਿਓ ਤ੍ਰੈ ਗੁਣ ਰੋਗੀ ਵਿੱਚ ਹੋਮੇ ਕਾਰ ਕਮਾਈ ਜਿਨ ਕੀ ਹੈ ਤਿਸਹਿ ਨਾ ਚਿੱਤ ਹੈ ਬਪੜੇ ਹਰ ਗੁਰਮੁਖ ਸੋਜੀ ਪਾਈ ਹੋਮੇ ਰੋਗ ਸਭ ਜਗਤ ਬਿਆਪਿਆ
तिनको जन्म मरण दुख पारी, गौर पर सादी को बिरला छूटे, तिस जन को हो बलहारी। जिनो शिष्ट साजी सोई अर जाने, तक रूप अपरो नानक अपे वेक हर विगसे, गुरमुख ब्रह्म विचारो। जिन शिष्ट साजी सोई हर जाने, तक रूप अपरो नानक अपे वेक हर विगसे, गुरमुख ब्रह्म विचारो। वाहे गुरु जी का खालसा, वाहे गुरु जी की फतेह।

ਦੁਖੀਆਂ ਦੇ ਮਨ ਅੰਦਰ ਘਰ ਕਰ ਗਿਆ ਵੀ ਹੁਣ ਕਿਸੇ ਦੀ ਹਿੰਮਤ ਨਹੀਂ ਸੀ ਪੈਂਦੀ ਵੀ ਅਸੀਂ ਗੁਰੂ ਕੀ ਸੰਗਤ ਦਾ, ਭਾਵੇਂ ਉਹ ਇਕੱਠ ਰੂਪ ਵਿੱਚ ਹੋਵੇ ਅਤੇ ਭਾਵੇਂ ਸਿੱਖ ਇਕੱਲਾ ਹੀ ਕਿਉਂ ਨਾ ਆਉਂਦਾ ਹੋਵੇ ਗੁਰੂ ਸਾਹਿਬ ਦੇ ਦਰਸ਼ਨਾਂ ਨੂੰ, ਅਤੇ ਕਿਸੇ ਦੀ ਹਿੰਮਤ ਨਹੀਂ ਸੀ ਪੈਂਦੀ ਵੀ ਅਸੀਂ ਉਹਦਾ ਰਾਹ ਰੋਕ ਲਈਏ ਜਾਂ ਉਹ ਤੁਰਿਆ ਆਉਂਦਾ ਅਤੇ ਅਸੀਂ ਉਹਦੇ ਕੋਲੋਂ ਭੇਟਾ ਖੋਹ ਲਈਏ, ਉਹ ਜਿਹੜੀ ਦਰਸ਼ਨੀ ਭੇਟਾ ਗੁਰੂ ਸਾਹਿਬ ਲਈ ਲੈ ਕੇ ਆਇਆ ਅਤੇ ਅਸੀਂ ਉਹਦੇ ਕੋਲੋਂ ਖੋਹ ਲਈਏ, ਕਿਸੇ ਦੀ ਹਿੰਮਤ ਨਹੀਂ ਸੀ। ਕਵੀ ਜੀ ਕਹਿੰਦੇ ਵੀ ਜਬਰੀ ਕਰਨ ਨਹਾਤ, ਕਿਸੇ ਕੋਲ ਇੰਨੀ ਹੁਣ ਤਾਕਤ ਨਹੀਂ ਵੀ ਉਹ ਗੁਰੂ ਕੇ ਸਿੱਖ ਜਾਂ ਗੁਰੂ ਕੀ ਸੰਗਤ ਨਾਲ ਜਬਰੀ ਕਰ ਸਕਦਾ, ਜ਼ਬਰਦਸਤੀ ਕਰ ਸਕਦੇ, ਉਹਨਾਂ ਦਾ ਰਾਹ ਰੋਕ ਸਕਦੇ ਜਾਂ ਉਹਨਾਂ ਨੂੰ ਲੁੱਟ ਸਕਦੇ ਕਿਸੇ ਵੀ ਤਰੀਕੇ ਦੇ ਨਾਲ। ਕਿਸੇ ਕੋਲ ਹੁਣ ਬਲ ਤਾਕਤ ਨਹੀਂ ਰਹੀ ਕਿ ਉਹ ਗੁਰੂ ਕਲਗੀਧਰ ਪਾਤਸ਼ਾਹ ਦੇ ਦਰਸ਼ਨ ਕਰਨ ਆਉਂਦੀ ਸੰਗਤ ਦਾ ਰਾਹ ਰੋਕ ਸਕਦੇ।

ਕਵੀ ਜੀ ਆਖਰੇ ਕਹਿੰਦੇ ਇੱਦਾਂ ਸੀ ਵੀ ਹੁਣ ਗੁਰੂ ਸਾਹਿਬ ਨੇ ਧਰਮ ਦੀਆਂ ਨੀਹਾਂ ਪੱਕੀਆਂ ਕਰਤੀਆਂ। ਉਹ ਪੱਕੀਆਂ ਕੀਤੀਆਂ ਨੀਹਾਂ ਅਤੇ ਨਾਲ ਇੱਕ ਦੂਜਾ ਅਲੰਕਾਰ ਵਰਤਿਆ, ਕਹਿੰਦੇ ਵੀ ਮਾਨੋ ਗੁਰੂ ਸਾਹਿਬ ਨੇ ਨਾ ਹੁਣ ਜਿਹੜਾ ਉਸ ਥਾਂ ਦੇ ਉੱਤੇ ਨਾ ਆਪਣੀ ਵਡਿਆਈ, ਆਪਣਾ ਸੁਜਸ ਜਿਹੜਾ ਉਹ ਸਤਿਗੁਰੂ ਦਾ ਇੰਨਾ ਕੁ ਪਸਰ ਗਿਆ ਜਿਵੇਂ ਬਗੀਚੀ ਫੁਲਵਾੜੀ ਖਿੜਦੀ ਨਾ, ਉੱਦਾਂ ਹੁਣ ਗੁਰੂ ਕਲਗੀਧਰ ਸਾਹਿਬ ਦਾ ਜਸ ਸਾਰੇ ਪਾਸੇ ਖਿੜਿਆ ਹੋਇਆ। ਮਤਲਬ ਹਰ ਪਾਸੇ ਗੁਰੂ ਕਲਗੀਧਰ ਸਾਹਿਬ ਦੀ ਵਡਿਆਈ ਹੈ, ਹਰ ਪਾਸੇ ਗੁਰੂ ਕਲਗੀਧਰ ਦੀ ਸ਼ੋਭਾ, ਸਾਰੇ ਸਤਿਗੁਰੂ ਕਲਗੀਧਰ ਪਾਤਸ਼ਾਹ ਦਾ ਜਸ।

ਦਰਸ਼ਨਾਂ ਵਾਸਤੇ ਦੂਰ ਦੁਰਾਡੇ ਇਲਾਕਿਆਂ ਤੋਂ ਚੱਲ ਕੇ ਆਉਂਦੀਆਂ, ਔਰ ਜਿਹੜੀ ਵੀ ਸੰਗਤ ਚੱਲ ਕੇ ਆਉਂਦੀ ਹੈ ਗੁਰੂ ਕਾ ਸਿੱਖ ਸਤਿਗੁਰੂ ਜੀ ਕੇ ਦਰਸ਼ਨ ਕਰਨ ਵਾਸਤੇ ਚੱਲ ਕੇ ਆਉਂਦਾ ਹੈ, ਉਹ ਆਪਣੀ ਸਮਰੱਥਾ ਦੇ ਮੁਤਾਬਕ ਦਰਸ਼ਨੀ ਭੇਟਾ ਗੁਰੂ ਸਾਹਿਬ ਲਈ ਜ਼ਰੂਰ ਲੈ ਕੇ ਆਉਂਦਾ ਹੈ। ਆਉਂਦੀਆਂ ਸੰਗਤਾਂ ਦੂਰ ਦੁਰਾਡੇ ਇਲਾਕਿਆਂ ਵਿੱਚੋਂ ਚੱਲ ਕੇ ਅਤੇ ਮਲਕ ਪਾਤਸ਼ਾਹ ਜੀ ਦੇ ਲਈ ਬੇਸ਼ੁਮਾਰ ਕੀਮਤੀ ਭੇਟਾਵਾਂ, ਅਜਬ ਅਜਬ ਮਤਲਬ ਬਹੁਤ ਅਦਭੁਤ ਜਿਹੀਆਂ ਹੈਰਾਨੀਜਨਕ ਭੇਟਾਵਾਂ ਜਿਹੜੀਆਂ ਬੜੀਆਂ ਅਮੋਲਕ, ਬੜੀਆਂ ਕੀਮਤੀ ਅਤੇ ਬੜੀਆਂ ਅਦਭੁਤ ਨੇ, ਉਹ ਭੇਟਾਵਾਂ ਫਿਰ ਗੁਰੂ ਕੇ ਸਿੱਖ ਸਤਿਗੁਰੂ ਜੀ ਨੂੰ ਅਰਪਣ ਕਰਨ ਵਾਸਤੇ ਲੈ ਕੇ ਆਉਂਦੇ ਹਨ।

ਫਿਰ ਜਿਹੜੇ ਗੁਰੂ ਸਾਹਿਬ ਜੀ ਦੇ ਕੋਲ ਰਹਿਣ ਵਾਲੇ ਨੇ ਜਾਂ ਇੱਦਾਂ ਕਹਿ ਲਓ ਵੀ ਜਿਹੜੇ ਪੰਜ ਕਕਾਰੀ ਵਰਦੀ ਧਾਰਨ ਕਰ ਲੈਂਦੇ ਨੇ, ਫਿਰ ਉਹ ਗੁਰੂ ਕਲਗੀਧਰ ਸਾਹਿਬ ਦੇ ਨਜ਼ਦੀਕ ਰਹਿੰਦੇ ਨੇ, ਕੇਸ ਰੱਖ ਲਏ, ਕਸ਼ ਪਹਿਨ ਲਿਆ, ਕਿਰਪਾਨ ਧਾਰਨ, ਪੰਜ ਕਕਾਰੀ ਵਰਦੀ ਹੈ ਨਾ, ਜਿਨ੍ਹਾਂ ਨੇ ਖੰਡੇ ਬਾਟੇ ਕੀ ਪਾਉਲ ਲੈ ਲਈ, ਅਤੇ ਖੰਡੇ ਬਾਟੇ ਕੀ ਪਾਉਲ ਲੈਣ ਵਾਲਾ ਫਿਰ ਗੁਰੂ ਸਾਹਿਬ ਦੀ ਨੇੜਤਾ ਹਾਸਲ ਕਰ ਲੈਣਾ, ਨਜ਼ਦੀਕੀ ਮਿਲ ਜਾਂਦੀ ਨੇ। ਗੁਰੂ ਸਾਹਿਬ ਦੀ ਅਧਿਕ ਖੁਸ਼ੀ ਹੈ, ਪ੍ਰਸੰਨਤਾ ਹੈ ਖੰਡੇ ਬਾਟੇ ਕੀ ਪਾਉਲ ਦੇ ਰੂਪ ਵਿੱਚ। ਜਿਹੜਾ ਪੰਜ ਕਕਾਰੀ ਵਰਦੀ ਧਾਰਨ ਕਰ ਲੈਂਦਾ ਉਹ ਧੰਨ ਗੁਰੂ ਕਲਗੀਧਰ ਸਾਹਿਬ ਦੀ ਬਖਸ਼ਿਸ਼ ਦਾ ਪਾਤਰ ਬਣ

ਤੇ ਜਿਹੜਾ ਗੁਰੂ ਸਾਹਿਬ ਦੇ ਦਰਸ਼ਨਾਂ ਦੇ ਲਈ ਆਉਂਦਾ ਹੈ, ਸਤਿਗੁਰੂ ਉਸ ਦਰਸ਼ਨ ਅਭਿਲਾਖੀ ਦੀ ਅਭਿਲਾਖਾ ਵੇਖਦੇ ਨੇ, ਉਹਦੀ ਜਗਿਆਸਾ ਕੀ ਹੈ। ਜਿਹੜਾ ਦਰਸ਼ਨ ਅਭਿਲਾਖੀ ਆਇਆ, ਉਹ ਇੱਛਾ ਕੀ ਧਾਰਨ ਕਰਕੇ ਆਇਆ, ਮਨ ਵਿੱਚ ਵਿਚਾਰ ਕਿਹੜੀ ਲੈ ਕੇ ਆਇਆ। ਅਤੇ ਉਹ ਜਿੱਦਾਂ ਦੀ ਵਿਚਾਰ ਲੈ ਕੇ ਆਉਂਦਾ ਨਾ, ਧੰਨ ਗੁਰੂ ਕਲਗੀਧਰ ਸਾਹਿਬ ਫਿਰ ਉਸੇ ਤਰੀਕੇ ਦੇ ਨਾਲ ਉਹਨੂੰ ਉਪਦੇਸ਼ ਬਖਸ਼ਦੇ ਨੇ। ਹੁਣ ਜਿਹੜਾ ਜਿਸ ਵਸਤੂ ਦਾ, ਜਿਸ ਪਦਾਰਥ ਦਾ ਗ੍ਰਾਹਕ ਹੈ, ਗੁਰੂ ਸਾਹਿਬ ਵੱਲੋਂ ਉਹੀ ਵਸਤੂ ਬਖਸ਼ਿਸ਼ ਕੀਤੀ ਜਾਂਦੀ ਨਾ। ਜੇ ਕੋਈ ਵਿਚਾਰ ਦੇ ਲਈ ਆਪਣੇ ਮਨ ਅੰਦਰ ਇੱਛਾ ਧਾਰਨ ਕਰਕੇ ਹੈ, ਗੁਰੂ ਸਾਹਿਬ ਵਿਚਾਰ ਬਖਸ਼ਦੇ। ਮਤਲਬ ਇਹ ਹੈ ਵੀ ਜਿੰਨੇ ਵੀ ਸਿੱਖ ਆਉਂਦੇ ਨਾ ਜੀ, ਹਜ਼ਾਰਾਂ ਦੀ ਗਿਣਤੀ 'ਚ ਸੰਗਤਾਂ ਦਰਸ਼ਨ ਕਰਨ ਆਉਂਦੀਆਂ ਨੇ ਗੁਰੂ ਸਾਹਿਬ ਦੇ ਦਰ 'ਤੇ। ਅੱਜ ਵੀ ਉਸੇ ਤਰ੍ਹਾਂ ਗੁਰੂ ਸਾਹਿਬ ਦੇ ਦਰਸ਼ਨਾਂ ਲਈ ਕਿੰਨੀਆਂ ਸੰਗਤਾਂ ਆਉਂਦੀਆਂ ਗੁਰੂ ਦਰਬਾਰ 'ਚ। ਅਤੇ ਜਿੰਨੀਆਂ ਵੀ ਸੰਗਤਾਂ ਆਉਂਦੀਆਂ ਨਾ ਜੀ, ਕਿਸੇ ਦੇ ਮਨ ਦੀ ਅਵਸਥਾ ਦੂਜੇ ਨਾਲ ਨਹੀਂ ਜੇ ਮਿਲਦੀ, ਕਿਸੇ ਦੇ ਮਨ ਦੀ ਅਵਸਥਾ ਦੂਜੇ ਨਾਲ ਨਹੀਂ ਮਿਲਦੀ, ਹਰ ਇੱਕ ਦੇ

ਦੀ ਅਵਸਥਾ ਵੀ ਵੱਖਰੀ ਹੈ ਅਤੇ ਮਨ ਦੀ ਭਾਵਨਾ ਵੀ ਵੱਖਰੀ ਹੈ। ਹੁਣ ਜਿੰਨੀਆਂ ਵੀ ਸੰਗਤਾਂ ਆਉਣ ਵਾਲੀਆਂ ਨੇ ਸਤਿਗੁਰੂ ਦੇ ਦਰਸ਼ਨਾਂ ਵਾਸਤੇ, ਉਹਨਾਂ ਦੀ ਅਵਸਥਾ ਅਤੇ ਉਹਨਾਂ ਦੀ ਭਾਵਨਾ ਵੱਖਰੀ ਵੱਖਰੀ ਹੈ। ਔਰ ਗੁਰੂ ਕਲਗੀਧਰ ਸਾਹਿਬ ਉਪਕਾਰ ਇਹ ਕਰਦੇ ਨੇ, ਜਿਹੜਾ ਮਾਲਕ ਦੇ ਦਰ 'ਤੇ ਜਿਸ ਭਾਵਨਾ ਜਿਸ ਕਾਮਨਾ ਨੂੰ ਲੈ ਕੇ ਆਉਂਦਾ ਸਤਿਗੁਰੂ, ਉਸ ਤਰੀਕੇ ਦਾ ਉਪਦੇਸ਼ ਬਖਸ਼ਦੇ ਨੇ ਵੀ ਉਹ ਕਿੱਦਾਂ ਦੀ ਲਾਲਸਾ ਲੈ ਕੇ ਆਇਆ, ਵੀ ਉਪਦੇਸ਼ ਲੈਣ ਵੀ ਆਇਆ ਕਿ ਕੋਈ ਵਸਤੂਆਂ ਹੀ ਮੰਗਣ ਆਇਆ। ਜਿਵੇਂ ਬਾਬਾ ਜੀ ਨੇ ਬਾਣੀ 'ਚ ਜ਼ਿਕਰ ਕੀਤਾ ਨਾ, ਰਾਮ ਪਦਾਰਥ ਪਾਏ ਕਿਆ ਕਬੀਰਾ ਗਾਂਠ ਨਾ ਖੋਲ, ਨਹੀਂ ਪੱਟਣ ਨਹੀਂ ਪਾਰਖੂ, ਨਹੀਂ ਗਾਹਕ ਨਹੀਂ ਮੋਲ, ਬਾਬਾ ਕਬੀਰ ਸਾਹਿਬ। ਅਤੇ ਜੇ ਧੰਨ ਗੁਰੂ ਕਲਗੀਧਰ ਸਾਹਿਬ ਜੀ ਇਹ ਉਪਦੇਸ਼ ਬਖਸ਼ ਰਹੇ ਨੇ ਸਿੱਖ ਸੰਗਤਾਂ ਨੂੰ, ਤਾਂ ਸੁਭਾਵਿਕ ਜਿਹੀ ਗੱਲ ਹੈ ਵੀ ਮਾਲਕ ਪਾਤਸ਼ਾਹ ਵੀ ਤਾਂ ਉਸੇ ਤਰ੍ਹਾਂ ਹੀ ਕਰਦੇ ਨਾ ਫਿਰ ਉਪਕਾਰ ਵੀ। ਹੁਣ ਜਿਹੜਾ ਜਿਸ ਪਦਾਰਥ ਦੀ ਇੱਛਾ ਲੈ ਕੇ ਆਇਆ ਸਤਿਗੁਰੂ, ਉਹਦੇ ਮੁਤਾਬਕ ਫਿਰ ਉਹਨੂੰ ਉਪਦੇਸ਼ ਬਖਸ਼ਦੇ ਨੇ। ਕੋਈ ਦੁਨਿਆਵੀ ਸਥਲ 'ਤੇ ਬੈਠਾ ਸਤਿਗੁਰੂ ਉੱਦਾਂ ਉਪਦੇਸ਼ ਬਖਸ਼ ਦਿੰਦੇ, ਕੋਈ ਆਪਣੇ ਜੀਵਨ ਦੇ ਅੰਦਰ ਮਾਇਕ ਪਦਾਰਥਾਂ ਦੀ ਲਾਲਸਾ ਧਾਰਨ ਕਰਕੇ ਆਇਆ ਗੁਰੂ ਸਾਹਿਬ, ਉੱਦਾਂ ਦਾ ਉਪਦੇਸ਼ ਬਖਸ਼ ਦਿੰਦੇ ਨਾ। ਜਿਵੇਂ ਗੁਰੂ ਨਾਨਕ ਸਾਹਿਬ ਜੀ ਦੇ ਵੇਲੇ ਆਪਾਂ ਇੱਕ ਵਚਨ ਪੜ੍ਹਿਆ, ਮਾਲਕ ਪਾਤਸ਼ਾਹ ਜੀ ਦੀ ਰਸਨਾ ਤੋਂ ਉਚਾਰਿਆ, ਮਨ ਹਾਲੀ ਕਿਰਸਾਣੀ ਕਰਨੀ ਸ਼ਰਮ ਪਾਣੀ ਤਨ ਖੇਤ, ਨਾਮ ਬੀਜ ਸੰਤੋਖ ਸੁਹਾਗਾ ਰੱਖ ਗਰੀਬੀ ਵੇਸ। ਹੁਣ ਇਹ ਜਿਹੜਾ ਸਾਰਾ ਸ਼ਬਦ ਹੈ ਜੀ, ਇਹਦੇ ਵਿੱਚ ਗੁਰੂ ਸਾਹਿਬ ਨੇ ਵੱਖ ਵੱਖ ਜਿਹੜੇ ਨਾ ਉਹ ਵੱਖ ਵੱਖ ਰੂਪ ਵਿੱਚ ਕਿਰਤ ਹੈ ਜਿਹੜੀ ਗੁਰੂ ਸਾਹਿਬ ਜੀ ਦੇ ਨੇ ਇੱਕ ਅਲੰਕਾਰ ਰੂਪ ਵਜੋਂ ਪ੍ਰਤੀਕ ਰੂਪ ਵਜੋਂ ਵਰਤਦਿਆਂ ਉਪਦੇਸ਼ ਅਤੇ ਜੀਵਨ ਨੂੰ ਸਵਾਰਨ ਦਾ ਹੀ ਦਿੱਤਾ ਨਾ। ਵੀ ਅਸੀਂ ਜਿਵੇਂ ਹੁਣ ਹਾਲੀ ਜਿਹੜਾ ਉਹ ਕਿਰਸਾਨ ਨੂੰ ਕਿਹਾ ਜਾਂਦਾ, ਹੱਲ ਵਾਹੁਣ ਵਾਲੇ ਨੂੰ ਹਾਲੀ ਕਿਹਾ ਜਾਂਦਾ। ਸਤਿਗੁਰੂ ਜੀ ਨੇ ਜੇ ਕਿਰਸਾਨ ਨੂੰ ਉਪਦੇਸ਼ ਦਿੱਤਾ ਤਾਂ ਉਹਦੀ ਭਾਸ਼ਾ 'ਚ ਸਮਝਾਇਆ ਵੀ ਤੈਨੂੰ ਭਾਈ ਆਪਣੇ ਮਨ ਨੂੰ ਹਾਲੀ, ਆਪਣੇ ਮਨ ਨੂੰ ਕਿਰਸਾਨ ਬਣਾ ਲਾ, ਕਿਰਸਾਨੀ ਕਰਨੀ ਉੱਚੀ ਕਰਨੀ ਜਿਹੜੀ ਹੈ ਉਹਨੂੰ ਆਪਣੀ ਕਿਰਸਾਨੀ ਆਪਣੀ ਫਸਲ ਬਣਾਲਾ, ਸ਼ਰਮ ਪਾਣੀ ਮਿਹਨਤ ਦਾ ਪਾਣੀ ਬਣਾ, ਤਨ ਖੇਤ ਅਤੇ ਆਪਣੇ ਤਨ ਨੂੰ ਖੇਤ ਬਣਾ ਲਾ। ਫਿਰ ਇਹਦੇ ਵਿੱਚ ਕਰਨਾ ਕੀ ਹੈ, ਨਾਮ ਬੀਜ ਸੰਤੋਖ ਸੁਹਾਗਾ, ਨਾਮ ਦਾ ਬੀਜ ਪਾ ਦੇ। ਜਿਵੇਂ ਬਾਹਰੀ ਤੌਰ 'ਤੇ ਕਿਰਸਾਨ ਪਾਉਂਦਾ, ਉਹ ਬੀਜ ਪਾਉਣ ਦੇ ਉੱਤੇ ਫਿਰ ਸੁਹਾਗਾ ਫੇਰਦਾ, ਕਿਤੇ ਪੰਛੀ ਚੁੱਕ ਕੇ ਨਾ ਲੈ ਜਾਣ, ਅਤੇ ਤੂੰ ਵੀ ਚੇਤਾ ਰੱਖ ਭਾਈ ਨਾਮ ਬੀਜ ਫਿਰ ਸੰਤੋਖ ਸੁਹਾਗਾ, ਸੰਤੋਖ ਦਾ ਸੁਹਾਗਾ ਵੀ ਮਾਰਨਾ, ਰੱਖ ਗਰੀਬੀ ਵੇਸ ਫਿਰ ਆਪਣਾ ਵੇਸ ਨਿਮਰਤਾ ਵਾਲਾ ਰੱਖਣਾ। ਉਸੇ ਰੂਪ ਵਿੱਚ ਹੁਣ ਗੁਰੂ ਨਾਨਕ ਸਾਹਿਬ ਜੀ ਨੇ ਉੱਥੇ ਪ੍ਰਤੀਕ ਰੂਪ ਵਿੱਚ ਨਾ ਜਿਹੜਾ ਜਿੱਦਾਂ ਦੀ ਮੱਤ ਲੈ ਕੇ ਆਉਂਦਾ ਨਾ, ਉੱਦਾਂ ਦਾ ਗੁਰੂ ਸਾਹਿਬ ਉਪਦੇਸ਼ ਬਖਸ਼ਦੇ। ਧੰਨ ਗੁਰੂ ਕਲਗੀਧਰ ਸਾਹਿਬ ਵੀ ਇਸੇ ਤਰ੍ਹਾਂ, ਜਿਹੜਾ ਜਿਸ ਤਰ੍ਹਾਂ ਦੀ ਜਗਿਆਸਾ ਲੈ ਕੇ ਆਉਂਦਾ ਸਤਿਗੁਰੂ, ਉਹਦੀ ਜਗਿਆਸਾ ਅਨੁਸਾਰ ਉਸ ਜੀਵ ਦੀ ਝੋਲੀ ਵਿੱਚ ਫਿਰ ਉਪਦੇਸ਼ ਪਾਉਂਦਾ।

ਫਿਰ ਜਿਹੜਾ ਜਿਸ ਭਾਵਨਾ ਨੂੰ ਲੈ ਕੇ ਆਇਆ ਸਤਿਗੁਰੂ ਨੇ ਉਦਾਂ ਦਾ ਉਪਦੇਸ਼, ਜਿਹੜਾ ਸਰਬ ਸਾਂਝਾ ਉਪਦੇਸ਼ ਹੈ ਉਹ ਇਹ ਹੈ ਕਿ ਧਰ ਕੱਛ ਕੇਸ ਸ਼ਸਤਰ ਤਨ ਬੰਧ ਹੋ। ਇਹ ਸਾਰਿਆਂ ਲਈ ਉਪਦੇਸ਼। ਸ਼ਸਤਰਧਾਰੀ ਅਤੇ ਗੁਰੂ ਸਾਹਿਬ ਹੋਣ ਵਾਸਤੇ ਸਾਰਿਆਂ ਨੂੰ ਕਹਿ ਰਹੇ ਨਾ ਵੀ ਸ਼ਸਤਰਧਾਰੀ ਹੋ। ਆਪਣੀ ਇੱਜ਼ਤ, ਆਪਣੀ ਆਬਰੂ ਬਚਾਉਣ ਵਾਸਤੇ ਸਾਨੂੰ ਆਪਣੇ ਕੋਲ ਬਲ ਚਾਹੀਦਾ। ਕਿਸੇ ਉੱਤੇ ਨਿਰਭਰ ਰਹਾਂਗੇ ਨਾ ਇੱਜ਼ਤ ਬਚਾ ਸਕਦੇ ਹਾਂ ਨਾ ਆਬਰੂ ਬਚਾ ਸਕਦੇ। ਆਪਣੀ ਇੱਜ਼ਤ, ਆਪਣੀ ਪੱਤ ਬਚਾਉਣ ਵਾਸਤੇ ਸਾਡੇ ਕੋਲ ਆਪਣੇ ਕੋਲ ਬਲ ਚਾਹੀਦਾ। ਇਹ ਨਹੀਂ ਵੀ ਕੋਈ ਸਾਡੀ ਇੱਜ਼ਤ 'ਤੇ ਹੱਥ ਪਾਵੇ ਅਤੇ ਅਸੀਂ ਦੂਜੇ ਦਾ ਇੰਤਜ਼ਾਰ ਕਰਾਂਗੇ ਵੀ ਉਹ ਆਏਗਾ ਅਤੇ ਸਾਨੂੰ ਬਚਾਏਗਾ। ਨਹੀਂ, ਗੁਰੂ ਸਾਹਿਬ ਨੇ ਇਸੇ ਕਰਕੇ ਨਾ ਸਿੱਖ ਨੂੰ ਦੋਵੇਂ ਸਰੂਪ ਬਖਸ਼ੇ, ਸੰਤ ਵੀ ਅਤੇ ਸਿਪਾਹੀ ਵੀ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦਾ, ਅੱਜ ਗੁਰਤਾਗੱਦੀ ਦਿਵਸ ਹੈ। ਮਾਲਕ ਪਾਤਸ਼ਾਹ ਨੇ ਦੇਖੋ ਨਾ, ਗੁਰੂ ਅਰਜਨ ਸਾਹਿਬ ਜੀ ਨੇ ਹਰਿਮੰਦਰ ਸਾਹਿਬ ਦੀ ਉਸਾਰੀ ਕਰਵਾਈ। ਗੁਰੂ ਅਰਜਨ ਸਾਹਿਬ ਨੇ ਹਰਿਮੰਦਰ ਸਾਹਿਬ ਦੀ ਉਸਾਰੀ ਕਰਵਾਈ। ਧੰਨ ਗੁਰੂ ਹਰਗੋਬਿੰਦ ਸਾਹਿਬ ਨੇ ਅਕਾਲ ਤਖ਼ਤ ਸਾਹਿਬ ਦੀ ਉਸਾਰੀ ਕਰਵਾਈ। ਹੁਣ ਹਰਿਮੰਦਰ ਸਾਹਿਬ ਅਤੇ ਅਕਾਲ ਤਖ਼ਤ ਸਾਹਿਬ ਹੈ ਨਹੀਂ ਇੱਕੋ ਹੀ ਅਸਥਾਨ ਦੇ ਉੱਤੇ, ਹੈ ਇੱਕੋ ਹੀ ਅਸਥਾਨ ਦੇ ਉੱਤੇ। ਫਿਰ ਸੰਤ ਅਤੇ ਸਿਪਾਹੀ ਵੱਖਰਾ ਕਿਵੇਂ ਹੋ ਸਕਦਾ ਜੀ? ਸੰਤ ਵੀ ਇੱਕੋ ਅਤੇ ਸਿਪਾਹੀ ਵੀ ਉਹੀ ਹੋਏਗਾ। ਇਹ ਨਹੀਂ ਵੀ ਸੰਤ ਹੋਰ ਹੋਏਗਾ ਅਤੇ ਸਿਪਾਹੀ ਹੋਰ ਹੋਏਗਾ। ਨਹੀਂ, ਜੇ ਹਰਿਮੰਦਰ ਸਾਹਿਬ ਅਤੇ ਅਕਾਲ ਤਖ਼ਤ ਸਾਹਿਬ ਇੱਕ ਸਥਾਨ 'ਤੇ ਹੈ ਨਾ, ਤਾਂ ਚੇਤਾ ਰੱਖੋ ਸੰਤ ਅਤੇ ਸਿਪਾਹੀ ਵੀ ਇੱਕੋ ਹੀ ਹੈ। ਕੋਈ ਵੱਖਰਾ ਨਹੀਂ ਹੈ ਵੀ ਸੰਤ ਵੱਖਰਾ ਹੋਏਗਾ, ਸਿਪਾਹੀ ਵੱਖਰਾ ਹੋਏਗਾ। ਸੰਤ ਬਣਨ ਵਾਸਤੇ ਵੱਖਰੀ ਡਿਗਰੀ ਹਾਸਲ ਕਰਨੀ ਪਏਗੀ, ਸਿਪਾਹੀ ਬਣਨ ਵਾਸਤੇ ਵੱਖਰੀ ਡਿਗਰੀ ਹਾਸਲ। ਨਹੀਂ, ਇੱਕੋ ਹੀ, ਇੱਕੋ ਅਸਥਾਨ। ਫਿਰ ਵੇਖੋ ਮਾਲਕ ਪਾਤਸ਼ਾਹ ਜੀ ਨੇ ਜਿੱਥੇ ਹਰਿਮੰਦਰ ਸਾਹਿਬ, ਹਰਿਮੰਦਰ ਸਾਹਿਬ ਦੇ ਸਾਹਮਣੇ ਅਕਾਲ ਤਖ਼ਤ ਸਾਹਿਬ, ਫਿਰ ਤੁਸੀਂ ਜਦੋਂ ਆਪਾਂ ਹਰਿਮੰਦਰ ਸਾਹਿਬ ਜਾਈਏ ਦਰਸ਼ਨ ਕਰਨ ਵਾਸਤੇ, ਨਿਸ਼ਾਨ ਸਾਹਿਬ ਵੀ ਦੋ, ਨਿਸ਼ਾਨ ਸਾਹਿਬ ਵੀ ਦੋ, ਇੱਕ ਨੀਵੇਂ ਅਤੇ ਇੱਕ ਉੱਚਾ ਵੀ ਹੈ। ਦੋਵਾਂ ਵਿੱਚ ਫਰਕ ਵੀ ਹੈ ਉਚਾਈ ਵਿੱਚ। ਕਦੇ ਗੌਰ ਨਾਲ ਵੇਖਿਓ, ਇੱਕ ਦੀ ਉਚਾਈ ਘੱਟ ਹੈ ਅਤੇ ਇੱਕ ਦੀ ਵੱਧ ਹੈ। ਜਿਹਦੀ ਵੱਧ ਹੈ ਉਹ ਹਰਿਮੰਦਰ ਸਾਹਿਬ ਵਾਲੇ ਪਾਸੇ ਹੈ, ਅਤੇ ਜਿਹਦੀ ਘੱਟ ਹੈ ਉਹ ਅਕਾਲ ਤਖ਼ਤ ਸਾਹਿਬ ਵਾਲੇ ਪਾਸੇ, ਨਿਸ਼ਾਨ ਸਾਹਿਬ। ਹੁਣ ਇਹ ਸਾਰੀਆਂ ਬਖਸ਼ਿਸ਼ਾਂ ਗੁਰੂ ਸਾਹਿਬ ਦੀਆਂ ਨੇ। ਮਾਲਕ ਨੇ ਕੋਈ ਵੱਖਰਾ ਨਹੀਂ ਵੀ ਭਾਈ ਜੇ ਤੂੰ ਸਿਪਾਹੀ ਬਣਨਾ ਤਾਂ ਤੂੰ ਇਕੱਲਾ ਸਿਪਾਹੀ ਰਹਿ ਜਾਣਾ, ਜੇ ਤੂੰ ਸੰਤ ਬਣਨਾ ਤਾਂ ਤੂੰ ਇਕੱਲਾ ਸੰਤ ਹੀ ਰਹਿ ਜਾਣ। ਨਹੀਂ, ਸਤਿਗੁਰੂ ਹਰਗੋਬਿੰਦ ਸਾਹਿਬ ਨੇ ਇਸ ਗੱਲ ਦਾ ਹੋਕਾ ਦਿੱਤਾ, ਸੰਤ ਅਤੇ ਸਿਪਾਹੀ ਇਕੱਠਾ ਬਣਾਇਆ। ਔਰ ਇਹ ਇਕੱਲਾ ਗੁਰੂ ਹਰਗੋਬਿੰਦ ਸਾਹਿਬ ਨੇ ਨਹੀਂ, ਗੁਰੂ ਨਾਨਕ ਸਾਹਿਬ ਨੇ ਸੰਤ ਅਤੇ ਸਿਪਾਹੀ ਬਣਾਉਣੇ ਸ਼ੁਰੂ ਕਰ। ਆਪਣੀ ਇੱਜ਼ਤ, ਆਪਣੀ ਆਬਰੂ ਅਤੇ ਗੁਰੂ ਨਾਨਕ ਸਾਹਿਬ ਨੇ ਕਹਿਤਾ ਨਾ ਭਾਈ ਤੁਹਾਨੂੰ ਆਪ ਬਚਾਉਣੀ ਪੈਣੀ ਹੈ, ਤੁਹਾਡੀ ਇੱਜ਼ਤ ਆਬਰੂ ਕਿਸੇ ਨੇ ਬਚਾਉਣ ਨਹੀਂ ਆਉਣਾ। ਨਹੀਂ ਤਾਂ ਗੁਰੂ ਨਾਨਕ ਸਾਹਿਬ ਤੋਂ ਪਹਿਲਾਂ ਤਾਂ ਇੱਕ ਦੂਜੇ 'ਤੇ ਨਿਰਭਰ ਕਰਦੇ ਬੈਠੇ ਹੀ ਨੇ ਨਾ। ਜਦੋਂ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਆਪਾਂ ਇੱਕ ਪਾਵਨ ਬਚਨ ਪੜ੍ਹਦੇ ਹਾਂ, ਜਿਨ ਸਿਰ ਸੋਹਣ ਪੱਟੀਆਂ ਮੰਗੀ ਪਾਏ ਸੰਧੂਰ, ਸੇ ਸਿਰ ਕਾਤੀ ਮੁੰਨੀਅਨ ਗਲ ਵਿੱਚ ਆਵੈ ਤੂਰ। ਹੁਣ ਇਹ ਸਾਰੀ ਦਸ਼ਾ ਉਦੋਂ ਭਾਰਤ ਦੀ ਧਰਤੀ ਦੀ ਬਿਆਨ ਕੀਤੀ ਹੈ ਗੁਰੂ ਨਾਨਕ ਸਾਹਿਬ ਨੇ, ਵੀ ਪੱਟੀਆਂ ਕਰ ਕਰਕੇ ਬਹਿ ਜਾਣਾ, ਮੰਗ 'ਚ ਸੰਧੂਰ ਭਰ ਭਰ ਕੇ ਬਹਿ ਜਾਣਾ ਵੀ ਸਾਨੂੰ ਬਚਾਉਣ ਵਾਸਤੇ ਕੋਈ ਹੋਰ ਆਏਗਾ। ਬਾਪੂ ਨਾਨਕ ਨੇ ਕਿਹਾ ਕਿਸੇ ਨਹੀਂ ਬਚਾਉਣ ਆਉਣਾ, ਜੇ ਤੁਹਾਡੇ ਕੋਲ ਆਪਣੇ ਕੋਲ ਬਲ ਹੈ ਤਾਂ ਤੁਸੀਂ ਆਪਣੀ ਇੱਜ਼ਤ ਬਚਾ ਲਓ, ਨਹੀਂ ਤਾਂ ਤੁਹਾਡੀ ਪੱਤ ਕਿਸੇ ਨਹੀਂ ਜੇ ਬਚਾਉਣ ਆਉਣਾ। ਔਰ ਅੱਜ ਵੀ ਸਮਾਜ ਇਸੇ ਤਰ੍ਹਾਂ ਹੀ ਜੀ, ਅੱਜ ਵੀ ਇੱਜ਼ਤ ਤੁਹਾਨੂੰ ਆਪਣੀ ਆਪ ਰੱਖਣੀ ਪੈਂਦੀ ਹੈ। ਕੋਈ ਨਹੀਂ ਜੇ ਰੱਖਦਾ, ਦੂਜਾ ਤਾਂ ਰੋਲਣ ਵਾਸਤੇ ਅੱਗੇ ਹੋ ਜਾਂਦਾ ਵੀ ਮੈਂ ਇਹਦੀ ਪੱਤ ਰੋਲ ਕੇ ਰੱਖਦਿਆਂ ਜਿੰਨੀ ਕੁ ਰੋਲ ਸਕਦਾ। ਕੋਈ ਇੱਜ਼ਤ ਰੱਖਣ ਵੀ ਆਉਂਦਾ, ਆਪਣੀ ਇੱਜ਼ਤ ਨੂੰ ਆਪ ਬਚਾਉਣਾ ਪੈਂਦਾ। ਇਸੇ ਤਰ੍ਹਾਂ ਧੰਨ ਗੁਰੂ ਕਲਗੀਧਰ ਸਾਹਿਬ ਜੀ ਨੇ ਵੀ ਉੱਥੇ ਉਪਦੇਸ਼ ਦਿੰਦਿਆਂ, ਸਾਰਿਆਂ ਨੂੰ ਸਾਂਝਾ ਉਪਦੇਸ਼, ਭਾਈ ਸ਼ਸਤਰਧਾਰੀ ਹੋਵੋ ਜੇ ਆਪਣੀਆਂ ਆਬਰੂ ਅਤੇ ਆਪਣੀ ਇੱਜ਼ਤ ਨੂੰ ਬਚਾਉਣਾ। ਅਤੇ ਜੇ ਤੁਹਾਡੇ ਕੋਲ ਸ਼ਸਤਰ ਹੋਏਗਾ ਤਾਂ ਸੁਭਾਵਿਕ ਜਿਹੀ ਗੱਲ ਹੈ ਵੀ ਵੇਖਣ ਵਾਲਾ ਇੱਕ ਵਾਰੀ ਤਾਂ ਮਨ ਦੇ ਅੰਦਰ ਡਰ ਧਾਰਨ ਕਰਦਾ ਹੀ ਹੈ ਨਾ ਵੀ ਇਹਨੇ ਭਾਈ ਸ਼ਸਤਰ ਧਾਰਨ ਕੀਤਾ। ਜੇ ਇਹ ਸ਼ਸਤਰਧਾਰੀ ਹੈ ਤਾਂ ਇਹਨੂੰ ਸ਼ਸਤਰ ਚਲਾਉਣਾ ਵੀ ਆਉਂਦਾ ਹੋਏਗਾ, ਅਤੇ ਜੇ ਇਹਨੇ ਸ਼ਸਤਰ ਚਲਾਇਆ ਤਾਂ ਫਿਰ ਸਾਡਾ ਕੁਝ ਨਹੀਂ ਜੇ ਬਚਣਾ। ਫਿਰ ਜਿਹੜਾ ਇੱਜ਼ਤ ਅਤੇ ਪੱਤ 'ਤੇ ਹੱਥ ਪਾਉਣ ਲੱਗਿਆਂ ਵਿਚਾਰ ਧਾਰਨ ਕਰਦਾ, ਉਹ ਇੱਕ ਵਾਰੀ ਸੋਚਦਾ ਜ਼ਰੂਰ ਹੈ ਵੀ ਅੱਗੋਂ ਵੀ ਕਿਤੇ ਇਹ ਨਾ ਹੋਵੇ ਵੀ ਅਸੀਂ ਸ਼ੇਰ ਬਣ ਕੇ ਟੱਕਰੀਏ ਅਤੇ ਅੱਗੋਂ ਸਾਨੂੰ ਸਵਾ ਸ਼ੇਰ ਟੱਕਰਦਾ ਹੋਵੇ। ਇਸ ਲਈ ਧੰਨ ਗੁਰੂ ਕਲਗੀਧਰ ਸਾਹਿਬ ਨੇ ਸਾਨੂੰ ਸਭਨਾਂ ਨੂੰ ਸਾਂਝਾ ਉਪਦੇਸ਼ ਬਖਸ਼ਦਿਆਂ ਆਪਣੀ ਇੱਜ਼ਤ, ਆਪਣੀ ਪੱਤ ਨੂੰ ਰੱਖਣ ਵਾਸਤੇ, ਵੇਖੋ ਰੱਖਣੀ ਗੁਰੂ ਸਾਹਿਬ ਨੇ ਮੱਤ ਦੀ ਰਾਖੀ ਹੈ, ਪੱਤ ਦੀ ਰਾਖੀ ਵਾਸਤੇ ਸਤਿਗੁਰੂ ਨੇ ਜਦੋਂ ਮੱਤ ਬਖਸ਼ ਦਿੱਤੀ, ਫਿਰ ਉਸ ਮੱਤ ਦੇ ਨਾਲ ਆਪਾਂ ਪੱਤ ਵੀ ਗੁਰੂ ਸਾਹਿਬ ਦੀ ਬਖਸ਼ਿਸ਼ ਨਾਲ ਜੀ ਹੀ ਬਚਣੀ ਜੇ। ਇਸ ਲਈ ਸਾਹਿਬ ਜੀ ਉੱਥੇ ਉਪਦੇਸ਼ ਦਿੰਦਿਆਂ ਕਹਿੰਦੇ ਭਾਈ ਧਰ ਕੱਛ ਕੇਸ ਸ਼ਸਤਰ ਤਨ ਬੰਧ ਹੋ, ਅਤੇ ਜੇ ਕੋਈ ਤੁਹਾਨੂੰ ਦੁਸ਼ਟ ਦਿਸੇ ਫਿਰ ਉਸ ਦੁਸ਼ਟ ਨੂੰ ਸੋਧਾ ਲਾਉਣ ਲੱਗਿਆਂ
ਕਰਤਾ ਮਤ

ਜਿਵੇਂ ਆਪਾਂ ਪਹਿਲਾਂ ਵਿਚਾਰ ਸਾਂਝੀ ਕੀਤੀ ਵੀ ਜੇ ਆਜੁੱਧ ਹੋਵੇ ਪਾਸ, ਸ਼ਸਤਰ ਚੰਗਾ ਹੋਣਾ ਚਾਹੀਦਾ ਕੋਲੇ, ਸ਼ਸਤਰ ਕਦੇ ਮਾੜਾ ਨਾ ਰੱਖੋ, ਸ਼ਸਤਰ ਹਮੇਸ਼ਾ ਚੰਗਾ ਸੋਹਣਾ ਰੱਖੋ, ਰੱਖੇ ਸੋਹਣਾ ਹੋਣਾ। ਇਹ ਨਹੀਂ ਵੀ ਬਾਹਰੋਂ ਦਿੱਖ ਸੋਹਣੀ ਹੋਵੇ, ਬਾਹਰੋਂ ਦਿੱਖ ਵੀ ਦਰਸ਼ਨੀ ਹੋਵੇ, ਸੋਹਣਾ ਹੋਣਾ ਚਾਹੀਦਾ, ਦਰਸ਼ਨੀ ਵੀ ਹੋਣਾ ਚਾਹੀਦਾ, ਅਤੇ ਇਕੱਲਾ ਦਰਸ਼ਨੀ ਹੀ ਨਾ ਹੋਵੇ, ਉਂਝ ਵੀ ਸੋਹਣਾ ਹੋਣਾ ਚਾਹੀਦਾ। ਮਤਲਬ ਇਹ ਨਹੀਂ ਵੀ ਬਾਹਰੋਂ ਐਂ ਲਸ਼ਕਾਇਆ ਹੋਵੇ ਅਤੇ ਅੰਦਰੋਂ ਵਿੱਚ ਉਹਨੂੰ ਜੰਗ ਹੀ ਲੱਗਿਆ ਹੋਵੇ, ਅੰਦਰੋਂ ਜੰਗਾਲ ਹੀ ਲੱਗੇ, ਕਿਰਪਾਨ ਪਾਈ ਹੈ ਪਰ ਜੰਗਾਲ ਨਾਲ ਭਰੀ ਪਈ, ਉਹਨੂੰ ਕੀ ਕਰਾਂਗੇ। ਸ਼ਸਤਰ ਹਮੇਸ਼ਾ ਸੋਹਣਾ ਰੱਖੋ, ਚੰਗਾ ਰੱਖੋ, ਮਜ਼ਬੂਤ ਰੱਖੋ, ਲੋੜ ਪਵੇ ਤਾਂ ਵਰਤ ਸਕੀਏ। ਜੇ ਲੋੜ ਪੈਣ ਉੱਤੇ ਸ਼ਸਤਰ ਵਰਤਿਆ ਹੀ ਨਾ ਤਾਂ ਫਿਰ ਉਸ ਸ਼ਸਤਰ ਨੂੰ ਰੱਖਣ ਦਾ ਕੀ ਲਾਭ ਹੈ। ਗੁਰੂ ਸਾਹਿਬ ਜੀ ਤਾਂ ਇਸੇ ਕਰਕੇ ਕਹਿ ਰਹੇ ਨਾ, ਜੇ ਤੁਹਾਡੇ ਕੋਲ ਆਯੁੱਧ ਹੋਵੇਗਾ, ਆਯੁੱਧ ਮਤਲਬ ਸ਼ਸਤਰ, ਜੇ ਤੁਹਾਡੇ ਕੋਲ ਸ਼ਸਤਰ ਹੋਏਗਾ ਨਾ, ਹੱਥ ਨਾ ਪਾਏ ਸਕੈ ਰਿਪ ਤਰਾਸ, ਫਿਰ ਤੁਹਾਨੂੰ ਕੋਈ ਹੱਥ ਨਹੀਂ ਪਾਉਂਦਾ, ਤੁਹਾਡਾ ਦੁਸ਼ਮਣ ਵੀ ਹੱਥ ਪਾਉਣ ਲੱਗਿਆ ਮਨ ਦੇ

ਭਾਈ ਸ਼ਸਤਰਾਂ ਦਾ ਪ੍ਰਤਾਪ ਬਹੁਤ ਹੈ, ਸ਼ਸਤਰ ਦਾ ਤੇਜ਼ ਬਹੁਤ ਹੈ, ਪ੍ਰਭਾਵ ਬਹੁਤ ਹੈ। ਸ਼ਸਤਰ ਦੇ ਅੱਗੇ ਤਾਂ ਦੁਨੀਆ ਝੁਕਦੀ ਹੈ, ਝੁਕਾਉਣ ਵਾਲਾ ਚਾਹੀਦਾ, ਬਸ ਚਲਾਉਣ ਵਾਲਾ ਹੋਵੇ, ਸ਼ਸਤਰ ਚੰਗਾ ਹੋਵੇ। ਅਤੇ ਜਿਹਨੂੰ ਸ਼ਸਤਰ ਚਲਾਉਣਾ ਮਤਲਬ ਹੁਣ ਇੱਦਾਂ ਕਹਿ ਲਓ ਵੀ ਤਾਕਤ, ਸ਼ਸਤਰ ਤਾਕਤ ਦਾ ਪ੍ਰਤੀਕ ਹੈ, ਜ਼ੋਰ ਦਾ ਪ੍ਰਤੀਕ ਹੈ। ਅਤੇ ਜ਼ੋਰ ਅੱਗੇ ਤਾਂ ਦੁਨੀਆ ਨਿਭਦੀ ਹੈ ਨਾ, ਝੁਕਦੀ ਹੈ ਜ਼ੋਰ ਅੱਗੇ ਤਾਂ। ਇਸ ਲਈ ਗੁਰੂ ਪਾਤਸ਼ਾਹ ਕਹਿੰਦੇ ਭਾਈ ਜਦੋਂ ਤੁਸੀਂ ਸ਼ਸਤਰ ਧਾਰਨ ਕਰੋਗੇ ਨਾ, ਇੱਕ ਤਾਂ ਤੁਹਾਡਾ ਦੁਸ਼ਮਣ ਤੁਹਾਨੂੰ ਹੱਥ ਪਾਉਣ ਤੋਂ ਡਰੇਗਾ, ਅਤੇ ਸ਼ਸਤਰ ਦਾ ਪ੍ਰਭਾਵ ਬੜਾ ਹੁੰਦਾ, ਪ੍ਰਤਾਪ ਬੜਾ ਹੈ। ਕਹਿੰਦੇ ਜਗਤ ਨਿਭਦਾ ਤੁਹਾਡੇ ਅੱਗੇ ਜੇ ਤੁਹਾਡੇ ਕੋਲ ਸ਼ਸਤਰ ਹੋਵੇ।

ਜਦੋਂ ਸ਼ਸਤਰ ਕੋਲੇ ਹੋਵੇ ਨਾ ਜੀ, ਚੰਗਾ ਸ਼ਸਤਰ ਹੋਵੇ ਕੋਲੇ, ਤੇ ਮਨ ਨੂੰ ਹੌਸਲਾ ਬੜਾ ਹੁੰਦਾ ਵੀ ਕੋਈ ਨਹੀਂ, ਜੇ ਕੋਈ ਆ ਵੀ ਗਿਆ ਨਾ ਮੇਰਾ ਵੈਰੀ ਤੇ ਮੇਰੇ ਕੋਲ ਸ਼ਸਤਰ ਹੈ, ਮੈਂ ਮੁਕਾਬਲਾ ਕਰ ਸਕਦਾ। ਮਨ ਨੂੰ ਇੱਕ ਧੀਰਜ ਮਿਲਦਾ, ਜਗਤ ਨਿਵਦਾ ਤੇ ਮਨ ਨੂੰ ਸਾਡੇ ਨੂੰ ਧੀਰਜ ਮਿਲਦਾ। ਫਿਰ ਇਸੇ ਤਰ੍ਹਾਂ ਕਹਿੰਦੇ ਹੁਣ ਜਿਹੜੀ ਮਸੰਦਾਂ ਨੇ ਕਾਰਪੇਟ ਇਕੱਠੀ ਕਰਨੀ ਸੀ ਉਹ ਬੰਦ ਕਰਤੀ, ਹੁਣ ਮਸੰਦਾਂ ਨੂੰ ਕਾਰਪੇਟ ਨਹੀਂ, ਸਿੱਖ ਸੰਗਤਾਂ ਵੀ ਅਰਪਣ ਨਹੀਂ ਕਰਦੀਆਂ ਅਤੇ ਮਸੰਦ ਇਕੱਤਰ ਵੀ ਨਹੀਂ ਕਰਦੇ। ਹੁਣ ਕਾਰਪੇਟ ਕਿੱਦਾਂ ਆਉਂਦੀ, ਜਿਹੜੀਆਂ ਸੰਗਤਾਂ ਨੇ ਕਾਰਪੇਟਾ ਗੁਰੂ ਸਾਹਿਬ ਅੱਗੇ ਅਰਪਣ ਕਰਨੀ, ਜਿਹੜੇ ਸਿੱਖ ਨੇ ਅਰਪਣ ਕਰਨੀ, ਉਹ ਆਪ ਚੱਲ ਕੇ ਆਉਂਦਾ, ਨਾਲੇ ਸਤਿਗੁਰੂ ਦੇ ਦਰਸ਼ਨ ਕਰਦਾ ਅਤੇ ਨਾਲੇ ਭੇਟਾ ਸਤਿਗੁਰੂ ਜੀ ਨੂੰ ਅਰਪਣ ਕਰਦੇ।

ਇਹ ਨਵਾਂ ਕਾਰਜ, ਨਵੀਂ ਰੀਤ ਗੁਰੂ ਸਾਹਿਬ ਨੇ ਨਵੀਂ ਪਿਰਤ ਪਾਤੀ ਨਾ, ਵੀ ਹੁਣ ਮਸੰਦਾਂ ਨੂੰ ਪਾਸੇ ਕਰ ਦਿਓ, ਮਸੰਦ ਰੀਤ ਮਸੰਦ ਪ੍ਰਥਾ ਜਿਹੜੀ ਸੀ ਉਹਨੂੰ ਖਤਮ ਕਰਤਾ, ਨਵੀਂ ਪਿਰਤ ਗੁਰੂ ਸਾਹਿਬ ਨੇ ਪਾਤੀ, ਅਤੇ ਇਹ ਜਿਹੜੀ ਨਵੀਂ ਪਿਰਤ ਸੀ ਵੀ ਜਿੰਨੇ ਭੇਟਾਂ ਰੱਖਣੀ ਆ ਉਹ ਆਪ ਆ ਕੇ ਗੁਰੂ ਸਾਹਿਬ ਅੱਗੇ ਅਰਪਣ ਕਰੇ, ਕਿਸੇ ਹੱਥ ਨਹੀਂ ਭੇਜਣੀ, ਕੋਈ ਮਸੰਦ ਦੇ ਹੱਥ ਨਹੀਂ। ਹਾਂ, ਜਿਵੇਂ ਇਲਾਕੇ 'ਚੋਂ ਸੰਗਤਾਂ ਆਈਆਂ ਉਹਦੇ ਹੱਥ ਭੇਜ ਦੇਣਾ, ਉਹ ਗੱਲ ਵੱਖਰੀ ਹੈ, ਪਰ ਮਸੰਦਾਂ ਹੱਥ ਗੁਰੂ ਸਾਹਿਬ ਨੇ ਉਹ ਭੇਟਾਂ ਵਾਂਜਣੀਆਂ, ਸੰਗਤਾਂ ਨੂੰ ਵੀ ਇਨਕਾਰ ਕਰਤਾ ਅਤੇ ਮਸੰਦ ਖੁਦ ਵੀ ਅੱਟ ਗਏ, ਕਿਉਂਕਿ ਜਿਹੜੇ ਧੰਨ ਖਾਣ ਵਾਲੇ ਸੀ ਉਹ ਮਾਰੇ ਗਏ ਅਤੇ ਜਿਹੜੇ ਬਖਸ਼ੇ ਗਏ ਉਹਨਾਂ ਨੂੰ ਗੁਰੂ ਸਾਹਿਬ ਨੇ ਕਹਿ ਤਾ ਵੀ ਹੁਣ ਤੁਸੀਂ ਕਾਰ ਭੇਟ ਇਕੱਠੀ ਨਹੀਂ ਕਰਨੀ। ਉਹ ਕਾਰ ਭੇਟਾ ਇਕੱਠੀ ਕਰਨੀ ਛੱਡ ਗਏ, ਸੰਗਤਾਂ ਨੇ ਫਿਰ ਆਪ ਗੁਰੂ ਸਾਹਿਬ ਕੋਲ ਆ ਕੇ ਭੇਟਾਵਾਂ ਅਰਪਣ ਕਰਨੀਆਂ ਸ਼ੁਰੂ ਕੀਤੀਆਂ। ਇਹ ਨਵੀਂ ਰੀਤ ਧੰਨ ਗੁਰੂ ਕਲਗੀਧਰ ਸਾਹਿਬ ਨੇ ਚਲਾਈ ਅਤੇ ਸਾਰੇ ਪਾਸੇ ਇਹ ਰੀਤ ਜਿਹੜੀ ਉਹ ਵਿਦਤ

ਕਈ ਮਹੀਨੇ ਫਿਰ ਉੱਥੇ ਅਨੰਦਪੁਰ ਸਾਹਿਬ ਦੀ ਧਰਤੀ ਉੱਤੇ ਬਤੀਤ ਕੀਤੇ। ਸੰਗਤਾਂ ਨੂੰ ਉਪਦੇਸ਼ ਦਿੰਦੇ ਹਾਂ, ਸੰਗਤਾਂ ਦਾ ਤੇਜ ਪ੍ਰਤਾਪ ਜਿਹੜਾ ਹੈ ਗੁਰੂ ਸਾਹਿਬ ਕਰਕੇ ਵੱਧਦਾ ਗਿਆ, ਹੋਰ ਪੰਥ ਦੇ ਵਿੱਚ ਵਾਧਾ ਹੁੰਦਾ ਗਿਆ, ਪੰਥ ਦੀ ਗਿਣਤੀ ਵਿੱਚ ਵਾਧਾ ਹੁੰਦਾ ਗਿਆ। ਕਈ ਮਹੀਨੇ ਜਦੋਂ ਇਸ ਤਰ੍ਹਾਂ ਗੁਜ਼ਾਰੇ ਤਾਂ ਫਿਰ ਫਲਗੁਣ ਦਾ ਮਹੀਨਾ, ਫੱਗਣ ਦਾ ਮਹੀਨਾ ਜਦੋਂ

ਜਦੋਂ ਫਲਗੁਣ ਦਾ ਮਹੀਨਾ ਫੱਗਣ ਦਾ ਮਹੀਨਾ ਆਇਆ ਤੇ ਸੰਗਤਾਂ ਗੁਰੂ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਉਮੜ ਉਮੜ ਕੇ ਆਈਆਂ ਬੜੀ ਵੱਡੀ ਗਿਣਤੀ ਵਿੱਚ। ਉਹ ਵੱਡੀ ਗਿਣਤੀ 'ਚ ਜਦੋਂ ਸੰਗਤਾਂ ਆਈਆਂ ਤੇ ਗੁਰੂ ਸਾਹਿਬ ਦੇ ਦਰ ਤੇ ਮਾਲਕ ਪਾਤਸ਼ਾਹ ਜਿਵੇਂ ਹੋਲਾ ਮਹੱਲਾ ਨਾ, ਸਾਰੀਆਂ ਸਿੱਖ ਸੰਗਤਾਂ ਫਿਰ ਆ ਕੇ ਸਤਿਗੁਰੂ ਦੇ ਦਰ ਉੱਤੇ ਉਹ ਹੋਲਾ ਮਹੱਲਾ ਮਨਾਉਂਦੀਆਂ ਨੇ। ਧੰਨ ਗੁਰੂ ਕਲਗੀਧਰ ਸਾਹਿਬ ਜੀ ਨੇ ਸੰਗਤਾਂ ਜਿੰਨੀਆਂ ਆਈਆਂ ਅਤੇ ਉੱਥੇ ਬਹੁਤ ਵਿਸ਼ਾਲ ਰੂਪ ਦੇ ਅੰਦਰ ਗੁਰੂ ਕਲਗੀਧਰ ਸਾਹਿਬ ਹੋਲਾ ਮਨਾ

ਉੱਥੇ ਫਿਰ ਸਾਰੇ ਜਿੰਨੇ ਗਿਆਨੀ ਧਿਆਨੀ ਆ ਨਾ, ਸਾਰੇ ਸਤਿਗੁਰੂ ਪਾਤਸ਼ਾਹ ਦੇ ਦਰ 'ਤੇ ਪਹੁੰਚੇ, ਸਭਨਾਂ ਨੇ ਦਰਸ਼ਨ ਕੀਤੇ ਗੁਰੂ ਪਾਤਸ਼ਾਹ ਦੇ, ਔਰ ਬਹੁਤ ਪ੍ਰਸੰਨਤਾ ਦੇ ਨਾਲ ਸਿੱਖ ਸੰਗਤਾਂ ਆਪਸ ਦੇ ਵਿੱਚ ਮਿਲਦੀਆਂ ਨੇ, ਸਾਰੀਆਂ ਸੰਗਤਾਂ ਬੜੀ ਪ੍ਰਸੰਨਤਾ ਦੇ ਨਾਲ, ਔਰ ਬਹੁਤ ਸਾਰੇ ਉੱਥੇ ਕੌਤਕ ਜਿਹੜੇ ਉਹ ਗੁਰੂ ਕੇ ਸਿੱਖਾਂ ਵੱਲੋਂ ਅਤੇ ਧੰਨ ਗੁਰੂ ਕਲਗੀਧਰ ਸਾਹਿਬ ਵੱਲੋਂ ਨਾ, ਸਾਰੇ ਕੌਤਕ ਜਿਹੜੇ ਉੱਥੇ ਵਰਤਾਏ ਜਾਂਦੇ

ਜਿਹੜੀਆਂ ਸੰਗਤਾਂ ਨੇ ਸਿੱਖ ਨੇ ਉਹ ਕਈ ਤਰ੍ਹਾਂ ਦੇ ਕੌਤਕ ਨਾ ਕਰਦੀਆਂ, ਕਈ ਤਰ੍ਹਾਂ ਦੇ, ਔਰ ਉਹ ਜਿਹੜੇ ਕੌਤਕ ਨੇ ਉਹ ਗੁਰੂ ਕਲਗੀਧਰ ਸਾਹਿਬ ਨੂੰ ਵਿਖਾਉਂਦੇ ਨੇ। ਹੁਣ ਉੱਥੇ ਕੌਤਕਾਂ ਰੂਪ 'ਚ ਆਪਾਂ ਜਿਵੇਂ ਇਤਿਹਾਸ ਪੜ੍ਹਦੇ ਹਾਂ ਹੋਲਾ ਮਹੱਲੇ ਦਾ, ਅਤੇ ਮਾਲਕ ਪਾਤਸ਼ਾਹ ਨੇ ਖੁਦ ਸ਼ਸਤਰ ਵਿੱਦਿਆ ਵਾਸਤੇ ਨਾ ਸਿੱਖਾਂ ਨੂੰ ਪ੍ਰੇਰਿਤ ਕਰਨਾ, ਨਕਲੀ ਜੰਗ ਕਰਵਾਉਣੀ ਸਿੱਖਾਂ ਦੀ ਆਪਸ ਦੇ ਅੰਦਰ ਸ਼ਸਤਰਾਂ ਦੇ ਅਭਿਆਸ ਵਾਸਤੇ ਘੋੜ ਸਵਾਰੀ। ਅੱਜ ਵੀ ਜਦੋਂ ਹੋਲੇ ਮਹੱਲੇ 'ਤੇ ਆਪਾਂ ਜਾਈਏ ਅਤੇ ਗੁਰੂ ਕਿਆ ਸਿੱਖਾਂ ਦੇ ਲਾਡਲੀਆਂ ਫੌਜਾਂ ਦੇ ਜਦੋਂ ਦਰਸ਼ਨ ਕਰਦੇ ਹਾਂ ਅਤੇ ਉਹਨਾਂ ਨੇ ਉਸੇ ਰੀਤ ਨੂੰ ਸੰਭਾਲ ਕੇ ਰੱਖਿਆ, ਘੋੜ ਸਵਾਰੀ ਕਰਨੀ, ਸ਼ਸਤਰ ਵਿੱਦਿਆ ਨਾ ਉਹ ਸਾਰਾ ਉਸੇ ਤਰ੍ਹਾਂ, ਅੱਜ ਵੀ ਉਹ ਹੋਲਾ ਮਹੱਲਾ ਉਸੇ ਤਰ੍ਹਾਂ ਉਸ ਜਗ੍ਹਾ ਦੇ ਉੱਤੇ ਮਨਾਇਆ ਜਾਂਦਾ। ਅਤੇ ਸਤਿਗੁਰੂ ਪਾਤਸ਼ਾਹ ਕੋਲ ਸਿੱਖ ਸੰਗਤਾਂ ਜਿਹੜੀਆਂ ਵੱਖ ਵੱਖ ਕੌਤਕ ਕਰਦੀਆਂ ਨੇ ਅਤੇ ਗੁਰੂ ਸਾਹਿਬ ਨੂੰ ਉਹ ਵਿਖਾਉਂਦੇ ਅਤੇ ਮਾਲਕ ਪਾਤਸ਼ਾਹ ਦੀ ਪ੍ਰਸੰਨਤਾ ਸਤਿਗੁਰੂ ਜੀ ਕੋਲੋਂ ਲੈਂਦੇ

ਜਦੋਂ ਹੋਲਾ ਮਹੱਲਾ ਲੰਘ ਗਿਆ ਨਾ, ਸੰਗਤਾਂ ਨੇ ਬੜੇ ਉਤਸ਼ਾਹ ਨਾਲ ਮਨਾਇਆ, ਸਤਿਗੁਰੂ ਜੀ ਨੇ ਬੜੀਆਂ ਬਖਸ਼ਿਸ਼ਾਂ ਕੀਤੀਆਂ। ਜਦੋਂ ਸਮਾਂ ਉਹ ਵੇਲਾ ਗੁਜ਼ਰ ਗਿਆ ਨਾ, ਉਹ ਦਿਨ ਲੰਘ ਗਿਆ, ਜਦੋਂ ਫਿਰ ਮਾਲਕ ਪਾਤਸ਼ਾਹ ਕੋਲ ਨਾ ਸਿੱਖ ਸੰਗਤਾਂ ਚੱਲ ਕੇ ਆਈਆਂ। ਉਹਨਾਂ ਨੇ ਆ ਕੇ ਧੰਨ ਗੁਰੂ ਕਲਗੀਧਰ ਸਾਹਿਬ ਅੱਗੇ ਕੁਝ ਕੁ ਵਿਚਾਰਾਂ ਜਿਹੜੀਆਂ ਉਹ ਰੱਖੀਆਂ।

ਗੁਰੂ ਸਾਹਿਬ ਕੋਲ ਆ ਕੇ ਸੰਗਤਾਂ ਨੇ ਜ਼ਿਕਰ ਕੀਤਾ ਸਿੱਖਾਂ ਨੇ ਵੀ ਮਾਲਕ ਪਾਤਸ਼ਾਹ ਜੀ ਉਹ ਇਸ ਵਾਰ ਹੋਲੇ ਮਹੱਲੇ 'ਤੇ ਨਾ ਸੰਗਤਾਂ ਵਿੱਚ ਉਤਸ਼ਾਹ ਬਹੁਤ ਸੀ, ਉਤਸ਼ਾਹ ਹੁਣ ਇਸ ਤਰੀਕੇ ਵੀ ਇੱਕ ਤਾਂ ਸੰਗਤਾਂ ਦਾ ਇਕੱਠ ਬੜਾ ਹੋਇਆ ਅਤੇ ਉਹ ਸਾਰਾ ਇਕੱਠ ਹੋਲੇ ਮਹੱਲੇ ਕਰਕੇ ਅਤੇ ਬੜੇ ਉਤਸ਼ਾਹ, ਬੜੀ ਸ਼ਰਧਾ, ਬੜੇ ਪ੍ਰੇਮ ਦੇ ਨਾਲ ਸਾਰੀਆਂ ਸਿੱਖ ਸੰਗਤਾਂ ਇੱਥੇ ਪਹੁੰਚੀਆਂ।

ਫਿਰ ਜੀ ਉਸ ਥਾਂ ਦੇ ਉੱਤੇ ਨਾ ਹੁਣ ਗੁਰੂ ਪਾਤਸ਼ਾਹ ਜੀ ਦੇ ਕੋਲ ਬੈਠੇ ਸਿੱਖਾਂ ਨੇ ਜ਼ਿਕਰ ਕੀਤਾ ਵੀ ਮਾਲਕ ਪਾਤਸ਼ਾਹ ਜੀ ਉਹ ਸੰਗਤਾਂ ਦਾ ਉਤਸ਼ਾਹ ਬਹੁਤ ਸੀ, ਸੰਗਤਾਂ ਵੱਡੀ ਗਿਣਤੀ ਵਿੱਚ ਇੱਥੇ ਪਹੁੰਚੀਆਂ ਵੀ, ਪਰ ਕੁਝ ਕੁ ਇਸ ਥਾਂ ਦੇ ਉੱਤੇ ਘਟਨਾਵਾਂ ਐਸੀਆਂ ਵੀ ਵੇਖਣ ਨੂੰ ਮਿਲੀਆਂ ਜਿਹੜੀਆਂ ਘਟਨਾਵਾਂ ਅਣਸੁਖਾਵੇਂ ਰੂਪ ਦੇ ਵਿੱਚ ਵਾਪਰੀਆਂ ਹਨ। ਦੇਖੋ ਗੁਰੂ ਸਾਹਿਬ ਨੇ ਉਦੋਂ ਵੀ ਉਪਦੇਸ਼ ਬਖਸ਼ਦਿਆਂ, ਅੱਜ ਵੀ ਜਦੋਂ ਆਪਾਂ ਇਹ ਸਾਰਾ ਦ੍ਰਿਸ਼ ਵੇਖਦੇ ਹਾਂ ਨਾ, ਹੋਲੇ ਮਹੱਲੇ 'ਤੇ ਜਾਣ ਦਾ ਇੱਕ ਸੁਚੱਜਾ ਢੰਗ ਹੈ, ਇੱਕ ਤਰੀਕਾ ਹੈ ਵੀ ਅਸੀਂ ਆਪਣੇ ਮਨ ਅੰਦਰ ਉਤਸ਼ਾਹ ਲੈ ਕੇ ਚੱਲੇ ਹਾਂ, ਪ੍ਰੇਮ ਪ੍ਰੀਤ ਲੈ ਕੇ ਚੱਲੇ ਹਾਂ, ਸ਼ਰਧਾ ਭਾਵਨਾ ਲੈ ਕੇ ਚੱਲੇ ਹਾਂ। ਇੱਕ ਤਰੀਕਾ ਹੈ ਜਿਹਨੂੰ ਆਪਾਂ ਸੁਚੱਜੇ ਢੰਗ ਨਾਲ ਕਹਿ ਸਕਦੇ ਹਾਂ, ਜਾਣਾ ਸਾਡਾ ਫਰਜ਼ ਬਣਦਾ, ਨਾ ਕਿ ਕੁਲਾਹਲ ਰੂਪ ਵਿੱਚ ਜਾਂਦੇ ਹਾਂ, ਹਫੜਾ ਦਫੜੀ ਵਿੱਚ ਜਾਂਦੇ ਹਾਂ ਵੀ ਨਹੀਂ, ਅਤੇ ਨਾ ਹੀ ਸ਼ੋਰ ਸ਼ਰਾਬੇ ਰੂਪ 'ਚ ਕਹਿ ਲਓ, ਅਤੇ ਨਾ ਹੀ ਹੱਲਾ ਗੁੱਲਾ ਕਰਦੇ ਹਾਂ, ਇਹ ਸਾਡਾ ਕੋਈ ਨਾ ਰੀਤ ਹੈ ਅਤੇ ਨਾ ਹੀ ਕੋਈ ਇੱਦਾਂ ਦਾ ਨਿਯਮ ਹੈ। ਹਾਂ, ਸੁਚੱਜੇ ਢੰਗ ਨਾਲ ਜਾਈਏ ਤਾਂ ਜੋ ਧੰਨ ਗੁਰੂ ਕਲਗੀਧਰ ਸਾਹਿਬ ਦੀ ਪ੍ਰਸੰਨਤਾ ਵੀ ਮਿਲੇ, ਮਾਲਕ ਪਾਤਸ਼ਾਹ ਕੋਲੋਂ ਬਖਸ਼ਿਸ਼ ਵੀ ਮਿਲੇ। ਉਸੇ ਕਾਰਨ ਕਰਕੇ ਜੀ ਸੰਗਤਾਂ ਨੇ ਧੰਨ ਗੁਰੂ ਕਲਗੀਧਰ ਸਾਹਿਬ ਨੂੰ ਸਵਾਲ ਜਿਹੜੇ ਉਹ ਪੁੱਛੇ ਹਨ।

ਹੁਣ ਸਤਿਗੁਰੂ ਜੀ ਨੇ ਫਿਰ ਉੱਥੇ ਉਪਦੇਸ਼ ਬਖਸ਼ਦਿਆਂ ਸਿੱਖਿਆ ਕੀ ਦਿੱਤੀ? ਕਹਿੰਦੇ ਮੇਲੇ ਇਸੇ ਕਰਕੇ ਬਣੇ ਨੇ। ਕਿਹਦੇ ਕਰਕੇ? ਫਿਰ ਕਹਿੰਦੇ ਉਹ ਸਾਰਾ ਗੁਰੂ ਸਾਹਿਬ ਨੇ ਜ਼ਿਕਰ ਕੀਤਾ। ਹੁਣ ਜਿਵੇਂ ਹੋਲਾ ਮਹੱਲਾ ਜਿਹੜਾ ਗੁਰੂ ਸਾਹਿਬ ਜੀ ਨੇ, ਧੰਨ ਗੁਰੂ ਕਲਗੀਧਰ ਸਾਹਿਬ ਜੀ ਨੇ ਮਨਾਉਣਾ ਸ਼ੁਰੂ ਕੀਤਾ ਨਾ, ਇਹਨੂੰ ਮਨਾਉਣ ਦਾ ਕਾਰਨ ਸੀ ਜਦੋਂ ਗੁਰੂ ਪਾਤਸ਼ਾਹ ਨੇ ਪਾਉਂਟਾ ਸਾਹਿਬ ਦਾ ਨਗਰ ਵਸਾਇਆ ਨਾ, ਅਤੇ ਉਦੋਂ ਸੰਗਤਾਂ ਨੂੰ ਵੱਡੀ ਗਿਣਤੀ 'ਚ ਉੱਥੇ ਇਕੱਠਿਆਂ ਕੀਤਾ ਵੀ ਜਦੋਂ ਸੰਗਤਾਂ ਆਉਣਗੀਆਂ, ਵੱਡੇ ਵੱਡੇ ਕਾਰੀਗਰ ਵੀ ਗੁਰੂ ਸਾਹਿਬ ਨੇ ਇਕੱਠੇ ਕਰ ਲਏ, ਦੁਕਾਨਦਾਰ ਵੀ ਇਕੱਠੇ ਕਰ ਲਏ ਵੀ ਜਦੋਂ ਸੰਗਤਾਂ ਆਉਣਗੀਆਂ ਤੁਸੀਂ ਆਪਣਾ ਕਾਰੋਬਾਰ ਵੀ ਕਰ ਸਕਦੇ ਹੋ, ਤੁਹਾਨੂੰ ਲਾਭ ਵੀ ਮਿਲੇ। ਮਾਲਕ ਪਾਤਸ਼ਾਹ ਜੀ ਨੇ ਹੁਣ ਇਸੇ ਰੂਪ ਦੇ ਵਿੱਚ ਕਹਿੰਦੇ ਮੇਲੇ ਜਿਹੜੇ ਨੇ, ਇਕੱਠ ਜਿਹੜੇ ਨੇ, ਉਹ ਇਸੇ ਕਾਰਨ ਕਰਕੇ, ਇਸੇ ਹਿੱਤ ਵਾਸਤੇ

ਇੱਕ ਤੇ ਇਕੱਠ ਦਾ ਕਾਰਨ ਹੈ ਵੀ ਲਾਭ ਹੋਏਗਾ, ਤੇ ਦੂਜਾ ਕਾਰਨ ਹੈ ਭਲੇ ਪੁਰਸ਼ਾਂ ਦੇ ਦਰਸ਼ਨ ਹੋਣਗੇ। ਆ ਦੋ ਕਾਰਨ ਨੇ ਉਹ ਵੱਡੇ ਇਕੱਠ ਹੋਣ ਦੇ ਜਾਂ ਕਰਨ ਦੇ, ਇੱਕ ਸੱਤ ਪੁਰਸ਼ਾਂ ਦੇ ਦਰਸ਼ਨ, ਭਲੇ ਪੁਰਸ਼ਾਂ ਦੇ ਦੀਦਾਰ, ਤੇ ਦੂਜਾ ਉਹਦੇ ਵਿੱਚੋਂ ਲਾਭ ਜਿਹੜਾ ਉਹ

ਕਹਿੰਦੇ ਫਿਰ ਇਹਦੇ ਨਾਲ ਕੀ ਹੋਏਗਾ, ਮੱਝਾਂ ਤੀਰਥ ਜਦੋਂ ਤੀਰਥ ਸਥਾਨਾਂ ਦੇ ਉੱਤੇ ਨਾ ਇਸ਼ਨਾਨ ਕੀਤਾ ਉਤਸ਼ਾਹ ਦੇ ਨਾਲ, ਇਹਦੇ ਨਾਲ ਵੱਡੇ ਉਤਸਵ ਜਿਹੜੇ ਉਹ ਹੁੰਦੇ ਨੇ, ਵੱਡੇ ਉਤਸਵਾਂ ਦੇ ਉੱਤੇ ਫਿਰ ਸੰਗਤਾਂ ਦਾ ਇਕੱਠ ਜ਼ਰੂਰ ਬਣ

ਇੱਥੇ ਆ ਕੇ ਨਾ ਕਹਿੰਦੇ ਜਦੋਂ ਵੱਡੇ ਉਤਸਵ ਹੁੰਦੇ ਨੇ ਇੱਥੇ ਆ ਕੇ ਫਿਰ ਜੀਵਾਂ ਦੇ ਸੁਭਾਵ ਪਰਖੇ ਜਾਂਦੇ ਨੇ। ਹੁਣ ਜਦੋਂ ਤੇ ਆਪਾਂ ਉਤਸਵ ਤੋਂ ਬਿਨਾਂ ਕਿਸੇ ਵੀ ਅਸਥਾਨ 'ਤੇ ਜਾਈਏ ਉੱਥੇ ਇਕੱਠ ਘੱਟ ਹੈ, ਉੱਥੇ ਬੜੇ ਸੁਖਾਲੇ ਜਿਹੇ ਤਰੀਕੇ ਨਾਲ ਚੰਗੇ ਸੁਭਾਅ ਅਤੇ ਮੰਦੇ ਸੁਭਾਅ ਵਾਲੇ ਨੂੰ ਪਰਖਿਆ ਜਾ ਸਕਦਾ, ਵੇਖਿਆ ਜਾ ਸਕਦਾ। ਪਰ ਜਿੱਥੇ ਬਹੁਤਾ ਇਕੱਠ ਹੋ ਜਾਏ ਉੱਥੇ ਫਿਰ ਸੁਭਾਅ ਨਹੀਂ ਵੇਖਿਆ ਨਹੀਂ ਜਾ ਸਕਦਾ ਵੀ ਕਿੰਨੇ ਕਿਹੜਾ ਕਰਮ ਕੀਤਾ ਅਤੇ ਕਿਹੜਾ ਨਹੀਂ ਕੀਤਾ। ਗੁਰੂ ਸਾਹਿਬ ਕਹਿੰਦੇ ਵੀ ਇਹ ਜਿਹੜਾ ਇਕੱਠ ਹੈ ਨਾ, ਇਹ ਇਕੱਠ ਇਸੇ ਕਰਕੇ ਵੀ ਜੀਵਾਂ ਦੇ ਸੁਭਾਵਾਂ ਦਾ ਪਤਾ ਲੱਗੇ ਵੀ ਕਿਹੜਾ ਜੀਵ ਕਿਸ ਸੁਭਾਅ ਦਾ ਅਤੇ ਕਿੰਨੇ ਕੁ ਕਿਸ ਸੁਭਾਅ ਦੇ ਮਾਲਕ ਨੇ। ਹੁਣ ਬਹੁਤ ਵੱਡਾ ਉਤਸਵ ਹੋਵੇ ਨਾ, ਪੁਰਬ ਹੀ ਕਹਿ ਲਈਏ ਵੀ ਕਿਸੇ ਗੁਰੂ ਸਾਹਿਬਾਨ ਦਾ ਕਹਿ ਲਓ, ਪੁਰਬ ਹੋਵੇ, ਸੰਗਤਾਂ ਦਾ ਉਤਸ਼ਾਹ ਸੁਭਾਵਿਕ ਜਿਹੀ ਗੱਲ ਹੈ ਵੀ ਬਹੁਤ ਹੋਏਗਾ, ਪਰ ਉਹ ਜਿਹੜਾ ਉਤਸ਼ਾਹ ਹੈ ਉਹ ਹੁਣ ਉਹਦੇ ਵਿੱਚ ਸੁਭਾਵ ਕਿੱਦਾਂ ਦਾ, ਸੰਗਤ ਕਿਸ ਤਰੀਕੇ ਨਾਲ ਉਸ ਥਾਂ ਦੇ ਉੱਤੇ ਪਹੁੰਚ ਰਹੀ ਹੈ, ਕਿੱਦਾਂ ਦੀ ਕਾਮਨਾ ਲੈ ਕੇ, ਕਿੱਦਾਂ ਦੇ ਉਹਨਾਂ ਦੇ ਹਾਵ ਭਾਵ ਨੇ ਨਾ ਉਸ ਰੂਪ ਦੇ ਵਿੱਚ, ਕਹਿੰਦੇ ਇਸ ਥਾਂ 'ਤੇ ਆ ਕੇ ਨਾ ਫਿਰ ਜਿਹੜਾ ਆਉਂਦਾ ਨਾ ਜੀਵਨ ਕੋ ਸੁਭਾਵ ਪਰਖੰਤੇ, ਇੱਥੇ ਆ ਕੇ ਫਿਰ ਜੀਵਨ ਦੇ ਜਿਹੜੇ ਸੁਭਾਵ ਨੇ ਉਹ ਪਰਖੇ ਜਾਂਦੇ ਨੇ, ਅਤੇ ਸੁਭਾਵ ਜਿਹੜੇ ਪਰਖੇ ਜਾਂਦੇ ਪਾਪ ਨਿਵਾਰੇ ਸ਼ਰਧਾਵੰਤੇ, ਜਿਹੜੇ ਸ਼ਰਧਾਵਾਨ ਨੇ ਫਿਰ ਉਹ ਇੱਥੇ ਆ ਕੇ ਆਪਣੇ ਜਿਹੜੇ ਭੈੜੇ ਕਰਮ ਨੇ ਉਹਨਾਂ ਦਾ ਤਿਆਗ ਕਰ

ਆਉਂਦੇ ਨੇ ਸ਼ਰਧਾਵਾਨ ਜਿਹੜੇ ਕਹਿੰਦੇ ਵੀ ਅਸੀਂ ਭੈੜੇ ਕਰਮ ਛੱਡ ਕੇ ਜਾਣੇ, ਅਤੇ ਕਈ ਐਸੇ ਵੀ ਆਉਂਦੇ ਨੇ ਜਿਹੜੇ ਫਿਰ ਇੱਥੇ ਆ ਕੇ ਹੋਰ ਵਿਗਾੜ ਪੈਦਾ ਕਰਦੇ ਨੇ ਨਾ। ਕੋ ਵਿਗੜ ਜਾਏ ਇਸ ਥਾਈਂ, ਕਹਿੰਦੇ ਫਿਰ ਕਈ ਆ ਕੇ ਮੇਲਿਆਂ ਦੇ ਵਿੱਚ ਵੱਧ ਵਿਗਾੜ ਪੈਦਾ ਹੋ ਜਾਂਦਾ। ਹੁਣ ਜਿਵੇਂ ਸ਼ਰਧਾਵਾਨ ਗਿਆ ਉਹ ਤਾਂ ਕਹਿੰਦਾ ਵੀ ਉੱਥੇ ਜਾਵਾਂਗੇ, ਸੇਵਾ ਕਰਾਂਗੇ, ਕਾਮਨਾ ਹੈ ਨਾ ਜਿੰਨੀ ਵੀ ਉਹਦੇ ਮਨ ਦੇ ਅੰਦਰ ਕਾਮਨਾ ਉਸ ਹਿਸਾਬ, ਅਤੇ ਜਿਹੜਾ ਗਿਆ ਹੀ ਚੋਰ ਹੋਵੇ ਉਹ ਹੁਣ ਉੱਥੇ ਕੀ ਕਰੇਗਾ। ਜਿਹੜਾ ਗਿਆ ਹੀ ਜੇਬਾਂ ਕੁਤਰਨ ਵਾਸਤੇ ਹੋਵੇ ਉਹਨੇ ਉੱਥੇ ਜਾ ਕੇ ਇਹ ਥੋੜ੍ਹੀ ਕਹਿਣਾ ਵੀ ਆਓ ਮੈਂ ਤੁਹਾਡਾ ਭਲਾ ਕਰਾਂ, ਉਹ ਤਾਂ ਇਹੀ ਕਹਿਣਾ ਨਾ ਵੀ ਭੀੜ ਹੋਵੇ ਅਤੇ ਮੈਂ ਜੇਬਾਂ 5-7 ਵੱਢ ਕੇ ਨਾਲ ਹੀ ਲੈ ਜਾਂ। ਉਹ ਫਿਰ ਮੌਕਾ ਤਲਾਸ਼ਦਾ ਵੀ ਇਕੱਠ ਕਿਹੜੀ ਥਾਂ 'ਤੇ ਹੈ। ਜਿਵੇਂ ਸ਼ਰਧਾਵਾਨ ਆ ਕੇ ਆਪਣਾ ਮੰਦੇ ਕਰਮ ਛੱਡਦਾ, ਅਤੇ ਕਈ ਫਿਰ ਐਸੇ ਵੀ ਨੇ ਜਿਹੜੇ ਇਸ ਮੌਕੇ ਦਾ ਇਸ ਵੇਲੇ ਦਾ ਲਾਭ ਉਠਾਉਂਦੇ ਆ, ਉਹ ਆਪਣੇ ਭੈੜੇ ਕਰਮਾਂ ਵਿੱਚ ਵਾਧਾ ਕਰਦੇ ਨੇ। ਫਿਰ ਉਹ ਭੈੜੇ ਕਰਮਾਂ 3 ਮੈਂ ਵਿਗਾੜ, ਵਿਗੜ ਬਹੁਤ ਨਰ ਜਾਈ, ਫਿਰ ਬੜੇ ਨਰ ਨੇ ਜਿਹੜੇ ਵਿਗੜ ਵੀ ਜਾਂਦੇ ਹਨ।

ਗੁਰੂ ਨੇ ਗੁਰੂਕਿਆਂ ਸਿੱਖਾਂ ਨੂੰ ਸੰਬੋਧਨ ਕਰਕੇ ਆਪਣੇ ਮੁਖਾਰਬਿੰਦ ਤੋਂ ਬਚਨ ਕਰਦਿਆਂ ਹੋਇਆਂ ਕਹਿੰਦੇ ਤੁਸੀਂ ਇਸ ਤਰੀਕੇ ਨਾਲ ਸਮਝੋ ਬਸ ਵੀ ਆਪਾਂ ਸੰਸਾਰ 'ਤੇ ਆਏ ਹਾਂ ਅਤੇ ਕਿਸ ਤਰੀਕੇ ਨਾਲ ਅਸੀਂ ਸੰਸਾਰ ਦੇ ਉੱਤੇ ਰਹਿਣਾ। ਇਹ ਸੰਸਾਰ ਦਾ ਇੱਕ ਬਹੁਤ ਵੱਡਾ ਮੇਲਾ, ਬਹੁਤ ਵੱਡਾ ਇਕੱਠ ਹੈ, ਇਹਦੇ ਉੱਤੇ ਰਹਿੰਦੇ ਹਾਂ ਅਸੀਂ ਵਿਚਰਨਾ ਕਿੱਦਾਂ, ਕਿਉਂਕਿ ਹੈ ਤਾਂ ਧਰਮਸ਼ਾਲਾ ਹੀ ਹੈ ਨਾ ਜੀ ਜਿਹੜੀ ਗੁਰੂ ਨਾਨਕ ਸਾਹਿਬ ਨੇ ਜਪਜੀ ਦੇ ਵਿੱਚ ਹੀ ਜ਼ਿਕਰ ਕਰਦਿਆਂ ਕਿਹਾ ਵੀ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸ਼ਾਲ। ਧਰਤੀ ਇੱਕ ਧਰਮਸ਼ਾਲਾ ਹੈ, ਧਰਮ ਕਮਾਉਣ ਦੀ ਜਗ੍ਹਾ ਹੈ। ਆਪਾਂ ਸਾਰੇ ਇਸ ਧਰਮ ਕਮਾਉਣ ਦੇ ਅਸਥਾਨ ਦੇ ਉੱਤੇ ਮੇਲੇ ਰੂਪ ਦੇ ਵਿੱਚ ਇਕੱਠੇ ਹੋਏ ਹਾਂ। ਜਿਹੜਾ ਤਾਂ ਇੱਥੇ ਚੰਗੇ ਢੰਗ ਦੇ ਨਾਲ ਜਿਉਂਦਾ ਹੈ ਉਹ ਆਪਣੇ ਔਗੁਣਾਂ ਨੂੰ ਛੱਡ ਕੇ ਗੁਣਾਂ ਨੂੰ ਧਾਰਨ ਕਰਦਾ ਜਾਂਦਾ, ਸੁਚੱਜਾ ਬਣਦਾ ਜਾਂਦਾ, ਅਤੇ ਜਿਹੜਾ ਚੰਗੇ ਢੰਗ ਨਾਲ ਨਹੀਂ ਜਿਉਂਦਾ ਉਹ ਕਹਿੰਦਾ ਚੰਗੇ ਕੰਮਾਂ ਤੋਂ ਕੀ ਲੈਣਾ, ਜਿੰਨਾ ਹੋ ਸਕੇ ਉਨੇ ਮਾੜੇ ਕਰੋ, ਫਿਰ ਉਹ ਮਾੜੇ ਕਰਮਾਂ 'ਤੇ ਤੁਰ ਪੈਂਦਾ ਅਤੇ ਫਿਰ ਉਹ ਜਿਵੇਂ ਜਿਵੇਂ ਨਾ ਸਮਾਂ ਗੁਜ਼ਰੀ ਜਾਂਦਾ ਤਿਵੇਂ ਤਿਵੇਂ ਵਿਗਾੜ ਪੈਦਾ ਹੋ ਜਾਂਦਾ। ਜਿੰਨੇ ਆਪਣੇ ਆਪ ਨੂੰ ਸਵਾਰਨਾ ਸ਼ੁਰੂ ਕਰਤਾ, ਸਮਾਂ ਜਿਵੇਂ ਜਿਵੇਂ ਗੁਜ਼ਰਦਾ ਜਾਏਗਾ ਤਿਵੇਂ ਤਿਵੇਂ ਉਹ ਸਵਰਦਾ ਜਾਏਗਾ, ਅਤੇ ਜਿੰਨੇ ਆਪਣੇ ਆਪ ਨੂੰ ਵਿਗਾੜਨਾ ਸ਼ੁਰੂ ਕਰ ਲਿਆ ਫਿਰ ਜਿਵੇਂ ਜਿਵੇਂ ਸਮਾਂ ਗੁਜ਼ਰਦਾ ਜਾਏਗਾ ਉਹ ਤਿਵੇਂ ਤਿਵੇਂ ਵਿਗੜਦਾ ਹੀ ਜਾਏਗਾ। ਉੱਥੇ ਸੁਧਾਰ ਨਹੀਂ ਫਿਰ, ਕਿਉਂਕਿ ਅਨੁਭਵ ਤਾਂ ਵਧੀ ਜਾਣਾ ਨਾ। ਜਿਹੜਾ ਸਵਰਨ ਵਾਲੇ ਪਾਸੇ ਤੁਰ ਪਿਆ ਉਹਦਾ ਅਨੁਭਵ ਸੁਧਾਰ ਵਾਲੇ ਪਾਸੇ ਵੱਧ ਜਾਣਾ, ਅਤੇ ਜਿਹੜਾ ਵਿਗੜਨ ਵਾਲੇ ਪਾਸੇ ਤੁਰ ਪਿਆ, ਜਿਵੇਂ ਪਹਿਲੇ ਦਿਨ ਚੋਰੀ ਕਰਨ ਗਿਆ ਡਰ ਲੱਗਦਾ ਸੀ, ਦੂਜੇ ਦਿਨ ਝਾਕਾ ਖੁੱਲ੍ਹ ਗਿਆ, ਤੀਜੇ ਦਿਨ ਹੋਰ ਖੁੱਲ੍ਹ ਗਿਆ, ਚੌਥੇ ਪੰਜਵੇਂ ਦਿਨ ਆਉਂਦਿਆਂ ਤਾਂ ਕਹਿੰਦਾ ਪਰਵਾਹੀ ਕੋਈ ਨਹੀਂ, ਹੁਣ ਤਾਂ ਹੱਥ 'ਤੇ ਹੱਥ ਮਾਰ ਕੇ ਝਾੜ ਕੇ ਲੈ ਜਾਂਗੇ, ਕਿੱਡੀ ਕੁ ਗੱਲ ਹੈ। ਹੁਣ ਉਹ ਜਿਵੇਂ ਜਿਵੇਂ ਅਗਾਂਹ ਵੱਧਦਾ ਗਿਆ ਤਿਵੇਂ ਤਿਵੇਂ ਉਸੇ ਤਰ੍ਹਾਂ ਹੀ ਨਾ ਤੁਰਦਾ ਗਿਆ। ਮਾਲਕ ਜੀ ਕਹਿੰਦੇ ਭਾਈ ਇਹ ਧਰਤੀ ਇੱਕ ਬਹੁਤ ਵੱਡਾ ਮੇਲਾ, ਧਰਮਸ਼ਾਲਾ, ਧਰਮ ਕਮਾਉਣ ਦੀ ਥਾਂ, ਇੱਥੇ ਆਪਾਂ ਸਾਰੇ ਮੇਲੇ ਵਿੱਚ ਆਏ ਹੋਏ ਹਾਂ, ਅਤੇ ਜਿਹੜਾ ਇੱਥੇ ਚੰਗੇ ਰਾਹ 'ਤੇ ਤੁਰ ਪਿਆ ਉਹ ਚੰਗਾ ਬਣ ਗਿਆ, ਅਤੇ ਜਿਹੜਾ ਮੰਦੇ ਰਾਹ 'ਤੇ ਤੁਰ ਪਿਆ ਉਹ ਮੰਦਾ ਬਣ ਗਿਆ, ਫਿਰ ਉਹ ਮੰਦਾ ਹੀ ਬਣੀ ਜਾਂਦਾ। ਸਤਿਗੁਰੂ ਕਹਿੰਦੇ ਇਸ ਕਰਕੇ ਗੁਰੂ ਕਿਉਂ ਸਿੱਖੋ, ਤੁਸੀਂ ਇਸ ਤਰੀਕੇ ਨਾਲ ਆਪਣੇ ਮਨ ਦੇ ਅੰਦਰ ਪਛਾਣ ਲਵੋ।

ਫਿਰ ਮਾਲਕ ਜੀ ਨੇ ਆਪਣੇ ਮੁਖਾਰਬਿਨ ਤੋਂ ਬਚਨ ਉਚਾਰਿਆ ਆਸ਼ਾ ਕੀ ਵਾਰ ਦੇ ਵਿੱਚੋਂ, ਜਾ ਰਹਿਣਾ ਨਾਹੀਂ ਐਤ ਜੱਗ ਤਾਂ ਕਾਇਤ ਗਰਵ ਹੰਢੀ ਹੈ। ਮਾਲਕ ਜੀ ਕਹਿੰਦੇ ਭਾਈ ਜਦੋਂ ਰਹਿਣਾ ਹੀ ਨਹੀਂ ਇਸ ਜਗਤ ਦੇ ਉੱਤੇ, ਮੇਲਾ ਸਦਾ ਥੋੜ੍ਹੀ ਰਹਿੰਦਾ ਹੈ। ਮੰਨ ਲਓ ਕੋਈ ਮੇਲਾ ਲੱਗਾ ਹੋਵੇ, ਚਾਰ ਕੁ ਦਿਨਾਂ ਦਾ ਹੀ ਲੱਗਦਾ, ਮੁੜ ਕੇ ਤਾਂ ਅਗਲੇ ਆਪਣਾ ਸਾਰਾ ਕੁਛ ਇਕੱਠਾ ਕਰਕੇ ਗਾਂਹ ਤੁਰ ਜਾਂਦੇ ਨੇ ਵੀ ਕਿਤੇ ਹੋਰ ਜਾ ਕੇ ਮੇਲਾ ਲਾਵਾਂਗੇ। ਅਤੇ ਉਹ ਇਸੇ ਤਰ੍ਹਾਂ ਸਾਹਿਬ ਕਹਿੰਦੇ ਜਦੋਂ ਆਹ ਸੰਸਾਰ ਰੂਪੀ ਮੇਲੇ 'ਚ ਆਪਾਂ ਆਏ ਹਾਂ, ਰਹਿਣਾ ਤਾਂ ਸਦਾ ਨਹੀਂ ਹੈ ਨਾ, ਇਹ ਵੀ ਚਾਰ ਕੁ ਦਿਨਾਂ ਦਾ ਹੀ ਆ ਮੇਲਾ, ਚਾਰ ਕੁ ਦਿਨ ਵੇਖਾਂਗੇ, ਉਦੋਂ ਬਾਅਦ ਸਾਰਾ ਕੁਝ ਇਕੱਠਾ ਕਰਾਂਗੇ ਅਤੇ ਤੁਰ ਜਾਂਗੇ। ਆਪਾਂ ਨਹੀਂ ਇਕੱਠਾ ਕਰਾਂਗੇ, ਲੋਕਾਂ ਨੇ ਇਕੱਠਾ ਕਰਕੇ ਅੱਗ 'ਚ ਪਾ ਦੇਣਾ ਵੀ ਚੱਲ ਭਾਈ ਤੇਰਾ ਵੇਲਾ ਮੁੱਕ ਗਿਆ, ਹੁਣ ਤੇਰਾ ਇੱਥੇ ਥਾਂ ਕੋਈ ਨਹੀਂ, ਸਾਰਾ ਕੁਛ ਅਗਲਿਆਂ ਇਕੱਠਾ ਕਰਕੇ ਨਾਲ ਹੀ ਤੋਰ ਦੇਣਾ ਵੀ ਜਾ ਭਾਈ ਨਾ। ਉਹ ਇਸੇ ਤਰ੍ਹਾਂ ਸਤਿਗੁਰੂ ਕਹਿੰਦੇ ਜਦੋਂ ਰਹਿਣਾ ਹੀ ਨਹੀਂ, ਜਾਂ ਰਹਿਣਾ ਨਾਹੀਂ ਐਤ ਜੱਗ, ਇਸ ਜੱਗ ਵਿੱਚ ਰਹਿਣਾ ਹੀ ਨਹੀਂ, ਤਾਂ ਕਾਇਤ ਗਰਬ ਹੰਡੀ ਹੈ, ਫਿਰ ਹੰਕਾਰ ਕਿਹੜੀ ਗੱਲ ਹੈ, ਹਉਮੈ ਕਿਹੜੀ ਗੱਲ ਦੀ ਹੈ। ਬਾਬਾ ਕਬੀਰ ਸਾਹਿਬ ਨੇ ਕਿਹਾ ਨਾ, ਤੂੰ ਕਬੀਰ ਧੂਰ ਸਕੇਲ ਕੈਪੁਰੀਆ ਬਾਂਧੀ ਦੇ ਦਿਵਸ ਚਾਰ ਕੋ ਪੇਖਣਾ ਅੰਤ ਖੇ ਕੀ ਖੇ, ਰਹਿਣਾ ਤਾਂ ਅਖੀਰ ਖੇ ਹੀ ਹੈ ਨਾ। ਅਤੇ ਜੇ ਅੱਜ ਚਾਰ ਕੁ ਦਿਨ ਹੋ ਗਏ ਵੀ ਆਪਣੀ ਨੌਬਤ ਅਸੀਂ ਵਜਾ ਹੀ ਲਈ, ਤਾਂ ਫਿਰ ਇਹ ਥੋੜ੍ਹੀ ਵੀ ਚਾਰ ਕੁ ਦਿਨ ਨੌਬਤ ਵੱਜੀ ਅਤੇ ਮੁੜ ਕੇ ਸਾਰੀ ਦੁਨੀਆ 'ਤੇ ਹੁਣ ਨੌਬਤ ਸਾਡੀ ਵੀ ਵੱਜੀ ਜਾਣੀ ਨਹੀਂ। ਜਿਸ ਆਸਣ ਹਮ ਵੈਸੇ ਕਿਤੇ ਵੈਸ ਗਿਆ, ਉਹ ਕਈ ਆਏ ਕਈ ਗਏ, ਇੱਥੇ ਆਉਂਦੇ ਰਹਿਣੇ ਤੁਰਦੇ ਰਹਿਣੇ, ਬਸ ਇਹ ਹੈ ਵੀ ਮੇਲਾ ਚਾਰ ਕੁ ਦਿਨਾਂ ਦਾ ਹੈ। ਚਾਰ ਕੁ ਦਿਨਾਂ ਦਾ ਮੇਲਾ ਆਉਣ ਦੇ ਨਾਲ ਦੁਨੀਆ ਨਹੀਂ ਬਦਲ ਜਾਂਦੀ, ਸੰਸਾਰ ਨਹੀਂ ਬਦਲ ਜਾਂਦਾ, ਉਹ ਚਾਰ ਕੁ ਦਿਨਾਂ ਦਾ ਮੇਲਾ, ਉਦੋਂ ਬਾਅਦ 'ਚ ਫਿਰ ਜਦੋਂ ਮੁੱਕ ਗਿਆ ਤਾਂ ਫਿਰ ਉਸੇ ਤਰ੍ਹਾਂ ਦੀ ਰੁਟੀਨ ਸ਼ੁਰੂ ਹੋ ਜਾਣੀ ਜਿਵੇਂ ਦੀ ਹੁੰਦੀ ਹੈ। ਇਸ ਲਈ ਮਾਲਕ ਜੀ ਕਹਿੰਦੇ ਭਾਈ ਆਹ ਸੰਸਾਰਿਕ ਮੇਲਾ ਹੈ, ਇੱਥੇ ਆਪਾਂ ਆਏ ਹਾਂ, ਯਤਨ ਇਹ ਕਰੀਏ ਚੰਗੇ ਕਰਮ ਕਮਾਈਏ, ਚੰਗਾ ਖੱਟੀਏ, ਚੰਗਾ ਕਮਾਈਏ, ਅਤੇ ਉਹ ਚੰਗੇ ਢੰਗ ਦੇ ਨਾਲ ਆਪਣਾ ਜੀਵਨ ਬਸਰ ਕਰੀਏ, ਮਾੜੇ ਰਾਹਾਂ ਨੂੰ ਛੱਡ ਕੇ। ਫਿਰ ਕਹਿੰਦੇ ਜਿਨ ਲਿਵ ਲੱਗੀ ਹਿਰਦੈ ਅਨੁਰਾਗੇ, ਜਿਨ੍ਹਾਂ ਨੇ ਆਪਣੇ ਹਿਰਦੇ ਅੰਦਰ ਲਿਵ ਜੋੜ ਲਈ, ਆਪਣੇ ਹਿਰਦਿਆਂ 'ਚ ਪ੍ਰੇਮ ਪੈਦਾ ਕਰ ਲਿਆ, ਤਿੰਨ ਕੋ ਭਲਾ ਨਹੀਂ, ਕਹਿੰਦੇ ਫਿਰ ਉਹਨਾਂ ਦਾ ਭਲਾ ਹੈ, ਨਾ ਹੀ ਉਹਨਾਂ ਨੂੰ ਕਿਸੇ ਤਰ੍ਹਾਂ ਦਾ ਦੁੱਖ, ਫਿਰ ਮੁਸ਼ਕਲ ਜਿਹੜੀ ਉਹ ਵਿਆਹ

ਫਿਰ ਸਤਿਗੁਰੂ ਨੇ ਇੱਕ ਉਦਾਹਰਣ ਦਿੱਤੀ, ਕਹਿੰਦੇ ਭਾਈ ਗੁਰੂ ਦਰਬਾਰ ਹਮੇਸ਼ਾ ਸ਼ੀਸ਼ੇ ਵਰਗਾ ਹੈ, ਔਰ ਹਮੇਸ਼ਾ ਸ਼ੀਸ਼ਾ ਹੈ, ਇਕੱਲਾ ਸ਼ੀਸ਼ੇ ਵਰਗਾ ਨਾ ਕਹੋ, ਹੈ ਹੀ ਸ਼ੀਸ਼ਾ, ਗੁਰੂ ਦਰਬਾਰ ਨਿਰਾ ਸ਼ੀਸ਼ਾ ਹੀ ਹੈ। ਸ਼ੀਸ਼ਾ ਉਹ ਜਿਹਦੇ ਵਿੱਚੋਂ ਆਪਣੀ ਤਸਵੀਰ ਦਿਸਦੀ ਹੈ, ਆਪਣਾ ਸਰੂਪ, ਕਿਉਂਕਿ ਸ਼ੀਸ਼ੇ ਕਈ ਨੇ ਨਾ, ਇੱਕ 'ਚੋਂ ਤਸਵੀਰ ਦਿਸ ਰਹੀ ਹੈ ਅਤੇ ਕਈਆਂ 'ਚੋਂ ਤਸਵੀਰ ਨਹੀਂ ਦਿਸਦੀ। ਹੁਣ ਆਪਾਂ ਬਾਰੀਆਂ ਦੇ ਵਿੱਚ ਸ਼ੀਸ਼ੇ ਲਵਾਈ ਫਿਰਦੇ ਘਰਾਂ ਦੇ ਵਿੱਚ, ਹੈ ਨਾ, ਦਰਵਾਜ਼ਿਆਂ 'ਤੇ ਲੱਗੇ, ਉਹਨਾਂ 'ਚੋਂ ਸ਼ਕਲਾਂ ਥੋੜ੍ਹੀ ਦਿਸਦੀਆਂ ਨੇ, ਜਿਨ੍ਹਾਂ 'ਚੋਂ ਸ਼ਕਲਾਂ ਦਿਸਦੀਆਂ ਉਹ ਵੱਖਰੇ ਨੇ। ਅਤੇ ਹੁਣ ਸਤਿਗੁਰੂ ਨੇ ਉਸ ਸ਼ੀਸ਼ੇ ਦੀ ਗੱਲ ਕੀਤੀ ਜਿਹਦੇ 'ਚੋਂ ਚਿਹਰਾ ਦਿਸਦਾ, ਜਿਹਦੇ 'ਚੋਂ ਸ਼ਕਲ ਦਿਸਦੀ ਹੈ। ਹੁਣ ਜਿਹਦੇ 'ਚੋਂ ਸ਼ਕਲ ਦਿਸਦੀ ਹੈ ਉਹਦੇ 'ਚ ਉੱਦਾਂ ਦੀ ਹੋਈ ਦਿਸਣੀ ਹੈ ਜਿੱਦਾਂ ਦੀ ਹੈ, ਉਹ ਬਦਲ ਥੋੜ੍ਹੀ ਜਾਣੀ ਹੈ। ਕਿਸੇ ਨੇ ਮੂੰਹ 'ਤੇ ਕਾਲਖ ਮਲੀ ਹੋਵੇ ਅਤੇ ਉਹ ਆਖੇ ਵੀ ਹੁਣ ਮੈਂ ਸ਼ੀਸ਼ੇ ਮੂਹਰੇ ਖੜੋਵਾਂ ਅਤੇ ਐਂ ਚਿੱਟਾ ਸਫੇਦ ਦਿਸਾਂ, ਕਿਵੇਂ ਦਿਸ ਪਏਗਾ? ਦਿਸਣੀ ਤਾਂ ਅਸਲੀਅਤ ਹੈ। ਇੱਦਾਂ ਕਹਿ ਲਓ ਸ਼ੀਸ਼ਾ ਹਮੇਸ਼ਾ ਅਸਲੀਅਤ ਵਿਖਾਉਂਦਾ, ਸ਼ੀਸ਼ਾ ਕਦੇ ਝੂਠ ਨਹੀਂ ਵਿਖਾਉਂਦਾ, ਝੂਠ ਨਹੀਂ ਵਿਖਾਉਂਦਾ। ਸ਼ੀਸ਼ੇ ਨੇ ਉਹ ਹੀ ਵਿਖਾਉਣਾ ਜੋ ਸਾਡੇ ਕੋਲ ਹੈ ਸੱਚ। ਜੇ ਅਸੀਂ ਚਿਹਰੇ ਦੇ ਉੱਤੇ ਲੇਪਾ ਪੋਚੀ ਕੀਤੀ ਤਾਂ ਸ਼ੀਸ਼ੇ ਨੇ ਉਹੀ ਵਿਖਾਉਣੀ ਹੈ, ਅਤੇ ਜੇ ਚਿਹਰੇ ਉੱਤੇ ਲੇਪਾ ਪੋਤੀ ਨਹੀਂ ਤਾਂ ਸ਼ੀਸ਼ੇ ਨੇ ਉਹੀ ਕੁਛ ਵਿਖਾਉਣਾ ਵੀ ਹਾਲ ਹੈ ਭਾਈ, ਆਹ ਤੇਰਾ ਸਰੂਪ ਹੈ। ਸਤਿਗੁਰੂ ਕਹਿੰਦੇ ਗੁਰੂ ਘਰ ਸ਼ੀਸ਼ੇ ਦੀ ਨਿਆਈ ਹੈ, ਇੱਥੇ ਜਿੱਦਾਂ ਦਾ ਕੋਈ ਆ ਜਾਏਗਾ ਉੱਦਾਂ ਦਾ ਸਰੂਪ ਉਹਨੂੰ ਅੱਗੋਂ ਦਿਸ ਪੈਣਾ, ਉੱਦਾਂ ਦਾ ਅੱਗੋਂ ਦਿਸ ਪਏਗਾ। ਇਸੇ ਕਰਕੇ ਮਾਲਕ ਜੀ ਨੇ ਬਾਣੀ 'ਚ ਜ਼ਿਕਰ ਕਰਦਿਆਂ ਕਿਹਾ, ਸਤਿਗੁਰ ਨੂੰ ਜਿਹਾ ਕੋ ਇੱਛਦਾ ਤਿਹਾ ਫਲ ਪਾਏ ਕੋਈ, ਜਿੱਦਾਂ ਦੀ ਭਾਵਨਾ ਲੈ ਕੇ ਆਵਾਂਗੇ ਉੱਦਾਂ ਦਾ ਫਲ ਲੈ ਜਾਵਾਂਗੇ। ਹੁਣ ਕਵੀ ਜੀ ਕਹਿੰਦੇ ਮੁਕਰ ਸਮਾਨ ਗੁਰੂ ਦਰਬਾਰ, ਧੰਨ ਗੁਰੂ ਕਲਗੀਧਰ ਸਾਹਿਬ ਕਹਿੰਦੇ ਮੁਕਰ, ਮੁਕਰ ਸ਼ੀਸ਼ੇ ਨੂੰ ਕਹਿੰਦੇ ਜੀ, ਮੁਕਰ ਸਮਾਨ ਸ਼ੀਸ਼ੇ ਦੇ ਬਰਾਬਰ ਹੈ ਗੁਰੂ ਦਰਬਾਰ, ਗੁਰੂ ਦਰਬਾਰ ਸ਼ੀਸ਼ੇ ਵਰਗਾ ਹੈ, ਨਿਰਮਲ ਸਦਾ, ਸ਼ੀਸ਼ਾ ਕਦੇ ਮੈਲਾ ਨਹੀਂ ਜੇ ਹੁੰਦਾ। ਸ਼ੀਸ਼ਾ ਕਦੇ ਮੈਲਾ ਹੋਇਆ? ਚਿਹਰਾ ਮੈਲਾ ਹੁੰਦਾ, ਸ਼ੀਸ਼ੇ ਵਿੱਚ ਮੈਲਾ ਚਿਹਰਾ ਵੇਖਾਂਗੇ ਤਾਂ ਭਾਵੇਂ ਸ਼ੀਸ਼ੇ ਨੂੰ ਲੱਖ ਮਾੜਾ ਬੋਲੀ ਜਾਓ, ਉਹਦਾ ਕੀ ਜਾਣਾ? ਨਾ ਹੀ ਅਸੀਂ ਉਹ ਸ਼ੀਸ਼ੇ ਨੂੰ ਕਹਿ ਸਕਦੇ ਹਾਂ ਵੀ ਮੇਰਾ ਚਿਹਰਾ ਸਾਫ਼ ਵਿਖਾ। ਜੇ ਆਪਣਾ ਚਿਹਰਾ ਸਾਫ਼ ਵੇਖਣ ਦੀ ਲਾਲਸ ਹੈ ਤਾਂ ਸਾਨੂੰ ਚਿਹਰਾ ਧੋਣਾ ਪੈਣਾ, ਤਾਂ ਹੀ ਸਾਫ਼ ਦਿਸਣਾ। ਸ਼ੀਸ਼ੇ ਨੇ ਤਾਂ ਉਹੀ ਵਿਖਾਉਣਾ ਜੋ ਲੈ ਕੇ ਉਹਦੇ ਸਾਹਮਣੇ ਖੜੋਵਾਂਗੇ। ਮੁਕਰ ਸਮਾਨ ਗੁਰੂ ਦਰਬਾਰ, ਨਿਰਮਲ ਸਦਾ ਬਹੀਨ ਬੇਕਾਰ, ਇਹ ਹਮੇਸ਼ਾ ਹੀ ਨਿਰਮਲ ਹੈ, ਇਹ ਗੁਰੂ ਦਰਬਾਰ ਹਮੇਸ਼ਾ ਨਿਰਮਲ, ਮੈਲ ਤੋਂ ਰਹਿਤ ਹੈ, ਵਿਕਾਰਾਂ ਤੋਂ ਰਹਿਤ ਹੈ, ਇੱਥੇ ਨਾ ਵਿਕਾਰ ਹੈ ਅਤੇ ਨਾ ਹੀ ਮੈਲ ਹੈ, ਨਿਰਮਲ ਹੈ ਸਦਾ। ਹੁਣ ਇੱਥੇ ਆਉਣ ਵਾਲਾ ਕਿੱਦਾਂ ਦਾ ਹੈ? ਇਹ ਆਉਣ ਵਾਲੇ ਉੱਤੇ ਨਿਰਭਰ ਕਰਦਾ, ਸ਼ੀਸ਼ੇ 'ਤੇ ਨਹੀਂ ਹੈ। ਆਉਣ ਵਾਲਾ ਜੇ ਵਿਕਾਰੀ ਹੋਏਗਾ ਉਹਨੂੰ ਇੱਥੋਂ ਵੀ ਵਿਕਾਰ ਦਿਸੀ ਜਾਣੇ, ਆਉਣ ਵਾਲਾ ਨਿਰੰਕਾਰੀ ਹੋਏਗਾ ਉਹਨੂੰ ਇੱਥੇ ਵੀ ਨਿਰੰਕਾਰੀ ਦਿਸਣਾ, ਆਉਣ ਵਾਲਾ ਜੇ ਹੰਕਾਰੀ ਹੋਏਗਾ ਉਹਨੂੰ ਇੱਥੇ ਵੀ ਹੰਕਾਰ ਹੀ ਦਿਸੀ ਜਾਣਾ, ਕਿਉਂਕਿ ਉਹ ਹੰਕਾਰ ਨਾਲ ਭਰੇ, ਆਪ ਹੰਕਾਰ ਨਾਲ ਭਰਿਆ। ਖੈਰ ਮਾਲਕ ਜੀ ਦੱਸ ਰਹੇ ਕਹਿੰਦੇ ਭਾਈ ਇੱਥੇ ਤਾਂ ਸਦਾ ਨਿਰਮਲਤਾਈ ਅਤੇ ਵਿਕਾਰਾਂ ਤੋਂ ਰਹਿਤ ਹੀ, ਇਹ ਗੁਰੂ ਦਰਬਾਰ ਸਦਾ ਵਿਕਾਰਾਂ ਤੋਂ ਰਹਿ

ਇਹਨੇ ਭਾਈ ਉਦਾਂ ਦਾ ਹੀ ਵਿਖਾਉਣਾ ਜਿੱਦਾਂ ਦਾ ਕੋਈ ਆਪਣਾ ਮੁੱਖ ਵੇਖਣਾ ਚਾਹੁੰਦਾ। ਪਹਿਲਾਂ ਵੀ ਬੇਨਤੀ ਕਰਦਾ ਆ ਜੀ, ਸ਼ੀਸ਼ਾ ਕਦੇ ਝੂਠ ਨਹੀਂ ਜੇ ਬੋਲਦਾ। ਸ਼ੀਸ਼ੇ ਨੇ ਸਾਡੀ ਅਸਲੀਅਤ, ਸਾਡੇ ਚਿਹਰੇ ਦੀ ਅਸਲੀਅਤ ਸਾਡੇ ਸਾਹਮਣੇ ਰੱਖ ਦੇਣੀ। ਗੁਰੂ ਦਰਬਾਰ ਵੀ ਬਿਲਕੁਲ ਇਸੇ ਤਰ੍ਹਾਂ ਦਾ ਹੀ ਹੈ। ਇੱਥੇ ਆ ਕੇ ਅਸੀਂ ਭਾਵੇਂ ਕਹੀ ਜਾਈਏ ਬੜੇ ਚੰਗੇ ਬੜੇ ਚੰਗੇ, ਜੋ ਸਾਡੇ ਕੋਲ ਹੈ ਗੁਰੂ ਸਾਹਿਬ ਦੇ ਦਰਬਾਰ ਵਿੱਚ ਆ ਕੇ ਉਹ ਸਾਡੇ ਸਾਹਮਣੇ ਆ ਜਾਣਾ ਵੀ ਜੇ ਤੂੰ ਮਾੜਾ ਤੇ ਭਾਈ ਤੂੰ ਮਾੜਾ ਹੀ ਹੈ, ਫਿਰ ਤੈਨੂੰ ਸ਼ੀਸ਼ੇ ਨੇ ਵਿਖਾਉਣਾ ਵੀ ਤੂੰ ਮਾੜਾ ਹੀ ਹੈ। ਜੇ ਤੂੰ ਚੰਗਾ ਫਿਰ ਇਹ ਸ਼ੀਸ਼ਾ ਵਿਖਾਏਗਾ ਵੀ ਤੂੰ ਭਾਈ ਬੜਾ ਚੰਗਾ। ਫਿਰ ਇੱਥੇ ਉਸ ਰੂਪ 'ਚ ਜਿੱਦਾਂ ਦਾ ਸਰੂਪ ਹੋਏਗਾ ਉੱਦਾਂ ਦਾ ਨਜ਼ਰੀ ਆਏਗਾ। ਹੁਣ ਬਸ ਗੁਰੂ ਦਰਬਾਰ 'ਚ ਆਉਣ ਲੱਗਿਆਂ ਇੱਕ ਗੱਲ ਚੇਤਾ ਰੱਖੋ, ਸ਼ੀਸ਼ੇ ਸਾਹਮਣੇ ਆਪਾਂ ਖੜੋਣ ਤੋਂ ਪਹਿਲਾਂ ਆਪਣੇ ਮੁੱਖ ਨੂੰ ਚੰਗੀ ਤਰ੍ਹਾਂ ਸਵਾਰਦੇ ਹਾਂ, ਫਿਰ ਉਹਦੇ ਸਾਹਮਣੇ ਖੜੋ ਕੇ ਵੇਖੀਦਾ ਵੀ ਹੁਣ ਮੇਰਾ ਚਿਹਰਾ ਕਿੱਦਾਂ ਦਾ ਲੱਗਦਾ। ਮੈਨੂੰ ਹੋਰ ਸੁਖਾਲਾ ਕਰ ਲਈਏ ਨਾ ਵੀ ਕਿਤੇ ਬਾਹਰੋਂ ਆਏ ਬਾਜ਼ਾਰ ਦੇ ਵਿੱਚੋਂ ਨਾ ਆ ਕੇ ਆਪਣਾ ਮੂੰਹ ਹੱਥ ਧੋਤਾ ਅਤੇ ਚੰਗੀ ਤਰ੍ਹਾਂ ਲਾ ਕੇ ਨਾ ਲੇਪਾ ਪੋਚੀ ਕਰਕੇ ਮੂੰਹ ਧੋ ਲਿਆ, ਧੋ ਕੇ ਮੁੜ ਕੇ ਸ਼ੀਸ਼ੇ ਅੱਗੇ ਖੜੋ ਕੇ ਵੇਖਿਆ ਵੀ ਹੁਣ ਸਾਫ਼ ਹੈ। ਮੈਂ ਉਮੀਦ ਲਾਈ ਸੀ ਨਾ ਵੀ ਮੈਂ ਆਪਣਾ ਸਾਫ਼ ਚਿਹਰਾ ਸ਼ੀਸ਼ੇ 'ਚੋਂ ਵੇਖਾਂ, ਇਸ ਲਈ ਮੈਂ ਹੁਣ ਸ਼ੀਸ਼ਾ ਨਿਹਾਰ ਰਿਹਾ, ਉਹਦੇ 'ਚੋਂ ਸਾਫ਼ ਚਿਹਰਾ ਦਿਸਦਾ। ਸਤਿਗੁਰੂ ਕਹਿੰਦੇ ਗੁਰੂ ਦਰਬਾਰ 'ਚ ਆ ਕੇ ਤੂੰ ਵੇਖਣਾ ਕੀ ਚਾਹੁੰਦਾ, ਜੋ ਵੇਖਣਾ ਚਾਹੁੰਦਾ ਉੱਦਾਂ ਦੀ ਮੱਤ ਲੈ ਕੇ ਆ ਜਾਇਆ ਕਰ, ਦਿਸੇਗਾ ਉਹੀ ਕੁਛ। ਇਸ ਇੱਥੋਂ ਕੁਝ ਹੋਰ ਨਹੀਂ ਜੇ ਦਿਸਣਾ, ਇੱਥੋਂ ਉਹੀ ਦਿਸਣਾ ਜੋ ਮੈਂ ਵੇਖਣ ਆਇਆ। ਹੁਣ ਇੱਕੋ ਬਚਨ ਕਰਕੇ ਤਾਂ ਮੈਂ ਸਮਾਪਤੀ ਵਾਲੇ ਪਾਸੇ ਆ ਜਾਣਾ। ਗੁਰੂ ਦਰਬਾਰ 'ਚ ਆਉਣ ਵਾਲੇ ਹਰ ਬੰਦੇ ਦੀ ਸੁਰਤ ਵੱਖਰੀ, ਦ੍ਰਿਸ਼ਟੀ ਵੱਖਰੀ ਹੈ। ਕੋਈ ਤਾਂ ਆਉਂਦਾ ਗੁਰੂ ਸਾਹਿਬ ਦੇ ਦਰਸ਼ਨ ਕਰਨ, ਉਹ ਗੁਰੂ ਸਾਹਿਬ ਦੇ ਦਰਸ਼ਨ ਕਰਦਾ। ਕੋਈ ਆਉਂਦਾ ਦਰਬਾਰ ਦੀ ਦਿੱਖ ਵੇਖਣ ਵੀ ਕਿੱਦਾਂ ਦੀ ਹੈ, ਉਹ ਦਿੱਖ ਵੇਖ ਕੇ ਮੁੜ ਜਾਂਦਾ। ਅਤੇ ਕਈ ਐਸੇ ਵੀ ਆਉਂਦੇ ਨੇ ਜਿਹੜੇ ਇਸ ਕਰਕੇ ਆਉਂਦੇ ਵੀ ਮੈਂ ਉੱਥੇ ਜਾ ਕੇ ਹੁਣ ਇਹ ਵੇਖਾਂ ਗੁਰਦੁਆਰਾ ਸਾਹਿਬ ਵਾਲੇ ਭਾਈ ਦੀ ਗਲਤੀ ਕੀ ਹੈ, ਰੁਮਾਲਾ ਸਿੱਧਾ ਲਾਇਆ ਕਿ ਟੇਢਾ ਲਾਇਆ, ਉਸ ਉੱਥੇ ਕੀ ਵੇਖ ਕੇ ਤੁਰ ਜਾਂਦੇ। ਫਿਰ ਉਹਨਾਂ ਇਹ ਵੇਖਣਾ ਵੀ ਹੁਣ ਬੋਲਣ ਵਾਲਾ ਬੋਲ ਕੀ ਰਿਹਾ, ਵੀ ਮੈਨੂੰ ਟੋਕਾਂ ਕਿਹੜੀ ਗੱਲੋਂ, ਜਿਹੜੀ ਸੁਰਤ ਲੈ ਕੇ ਆਉਣੀ ਉਹੀ ਕੁਛ ਦੱਸਣਾ। ਹੁਣ ਤੁਸੀਂ ਵੇਖ ਲਓ ਕਈ ਵਾਰੀ ਆਪਾਂ ਹੈ ਨਾ ਆਏ ਹੁਣ ਕਾਹਦੇ ਗੁਰੂ ਦਰਬਾਰ 'ਚ ਕਿਉਂ ਆਈਦਾ, ਪਹਿਲਾ ਸਵਾਲ ਤਾਂ ਹੀ ਹੈ ਗੁਰੂ ਦਰਬਾਰ 'ਚ ਆਪਾਂ ਗੁਰੂ ਸਾਹਿਬ ਦੇ ਦਰਸ਼ਨ ਕਰਨ ਆਏ ਕਿ ਕੋਈ ਹੋਰ ਮਕਸਦ ਵੀ ਹੈ, ਕੋਈ ਹੋਰ ਮਕਸਦ ਤਾਂ ਨਹੀਂ ਆਏ, ਕਾਹਦੇ ਲਈ ਆ, ਗੁਰੂ ਸਾਹਿਬ ਦੇ ਦਰਸ਼ਨ ਕਰਨ ਵਾਸਤੇ। ਫਰਜ਼ ਤਾਂ ਹੀ ਬਣਦਾ ਸੀ ਵੀ ਗੁਰੂ ਸਾਹਿਬ ਦੇ ਦਰਸ਼ਨ ਕਰੀਏ, ਦਰਸ਼ਨ ਕਰ ਲਏ। ਮੰਨ ਲਓ ਇਨਸਾਨ ਹੈ ਜੀ, ਜੇ ਆਪਾਂ ਗੁਰੂ ਕੇ ਵਜ਼ੀਰ ਦੀ ਵੀ ਗੱਲ ਕਰਾਂਗੇ ਹੈ ਤਾਂ ਉਹ ਵੀ ਇਨਸਾਨ ਹੀ ਹੈ ਨਾ, ਅਤੇ ਗਲਤੀ ਕੌਣ ਕਰਦਾ, ਇਨਸਾਨ। ਜੇ ਗੁਰੂ ਕੇ ਵਜ਼ੀਰ ਕੋਲੋਂ ਕਿਤੇ ਗੁਰੂ ਸਾਹਿਬ ਉੱਪਰ ਰੁਮਾਲਾ ਸਾਹਿਬ ਟੇਢਾ ਲੱਗ ਗਿਆ, ਹੁਣ ਇਹ ਥੋੜ੍ਹੀ ਵੀ ਅਸੀਂ ਉੱਥੇ ਝਗੜਾ ਪਾ ਕੇ ਬਹਿ ਜਾਈਏ ਵੀ ਤੂੰ ਤਾਂ ਸਿੱਧਾ ਕਰ ਨਹੀਂ ਤਾਂ ਤੈਨੂੰ ਇੱਥੋਂ ਤੋਰਾਂਗੇ। ਉਹਨੂੰ ਪਿਆਰ ਨਾਲ ਵੀ ਆਖਿਆ ਜਾ ਸਕਦਾ, ਭਾਈ ਸਾਹਿਬ ਮੈਂ ਗੁਰੂ ਸਾਹਿਬ ਦੇ ਦਰਸ਼ਨ ਕੀਤੇ, ਰੁਮਾਲਾ ਸਾਹਿਬ ਠੀਕ ਨਹੀਂ ਅਤੇ ਤੁਸੀਂ ਠੀਕ ਤਰੀਕੇ ਨਾਲ ਗੁਰੂ ਸਾਹਿਬ ਦੇ ਵਸਤਰ ਚੰਗੇ ਢੰਗ ਨਾਲ, ਬੜਾ ਸੁਖਾਲਾ ਜਿਹਾ ਤਰੀਕਾ, ਪਰ ਅਸੀਂ ਝਗੜਾ ਪਾ ਕਿਉਂ, ਸਾਡੀ ਸੋਚ ਹੋ ਨਾ ਗੁਰੂ ਦਰਬਾਰ 'ਚੋਂ ਦਿਸਣਾ ਉਹ ਹੀ ਹੈ ਜੋ ਮੈਂ ਸ਼ੀਸ਼ੇ 'ਚੋਂ ਵੇਖਣਾ ਚਾਹੁੰਦਾ, ਜੋ ਮੈਂ ਵੇਖਣਾ ਚਾਹੁੰਦਾ। ਅਤੇ ਜੇ ਮੈਂ ਝਗੜਾ ਹੀ ਵੇਖਣਾ ਚਾਹੁੰਦਾ ਤਾਂ ਇੱਥੇ ਜਿਹਦੇ ਨਾਲ ਮਰਜ਼ੀ ਝਗੜਾ, ਤੈਨੂੰ ਮੱਥਾ ਨਹੀਂ ਟੇਕਣਾ ਆਉਂਦਾ, ਤੈਨੂੰ ਨਹੀਂ ਪਤਾ ਹੱਥ ਜੋੜ ਕੇ ਮੱਥਾ ਟੇਕੀ ਦਾ, ਤੈਨੂੰ ਅਰਦਾਸ ਨਹੀਂ ਕਰਨੀ ਆਉਂਦੀ, ਤੈਨੂੰ ਬਾਣੀ ਨਹੀਂ ਪੜ੍ਹਨੀ ਆਉਂਦੀ, ਜਿੱਦਾਂ ਨਾ ਮਰਜ਼ੀ ਝਗੜਾ ਪਾ ਕੇ ਬਹਿ ਜਾਓ, ਤੈਨੂੰ ਤਾਂ ਗੁਟਕਾ ਸਾਹਿਬ ਨਹੀਂ ਫੜਨਾ ਆਉਂਦਾ, ਤੈਨੂੰ ਤਾਂ ਗੁਰੂ ਸਾਹਿਬ ਦੀ ਗੋਦ 'ਚ ਬਹਿਣਾ ਨਹੀਂ ਆਉਂਦਾ, ਜਿਹਦੇ ਨਾਲ ਮਰਜ਼ੀ ਝਗੜਾ ਪਾ ਲਓ। ਜੇ ਹੁਣ ਆਏ ਪ੍ਰੇਮ ਵੇਖਣਾ ਪ੍ਰੇਮ ਵਾਸਤੇ, ਫਿਰ ਪਿਆਰ ਹੀ ਪਿਆਰ, ਪ੍ਰੇਮ ਹੀ ਪ੍ਰੇਮ ਦੱਸੇਗਾ, ਫਿਰ ਗੁਰੂ ਸਾਹਿਬ ਨਾਲ ਪ੍ਰੀਤ ਹੈ ਪ੍ਰੇਮ ਹੈ ਫਿਰ ਪ੍ਰੇਮ ਦੱਸੇਗਾ। ਜੋ ਅਸੀਂ ਆਪਣੇ ਮਨ 'ਚ ਲੈ ਕੇ ਆਏ ਹਾਂ ਉਹ ਕੁਝ ਹੀ ਸਾਨੂੰ ਇੱਥੋਂ ਦਿਸਣਾ। ਧੰਨ ਗੁਰੂ ਕਲਗੀਧਰ ਸਾਹਿਬ ਕਹਿੰਦੇ ਭਾਈ ਇਹ ਸ਼ੀਸ਼ਾ ਹੈ, ਤੂੰ ਜਿੱਦਾਂ ਦਾ ਮੁੱਖ ਇੱਥੋਂ ਵੇਖਣਾ ਚਾਹੁੰਦਾ ਉੱਦਾਂ ਦਾ ਮੁੱਖ ਲੈ ਕੇ ਆ ਜਾਇਆ ਕਰ। ਜੇ ਆਪਣਾ ਮੁੱਖ ਪ੍ਰਸੰਨਤਾ ਵਾਲਾ ਵੇਖਣਾ ਫਿਰ ਪ੍ਰਸੰਨਤਾ ਵਾਲਾ ਮੁੱਖ ਲੈ ਕੇ ਆਇਆ ਕਰ, ਇੱਥੋਂ ਸੁੱਖ ਹੀ ਸੁੱਖ ਲੈ ਕੇ ਜਾਏਗਾ। ਖੈਰ ਸਤਿਗੁਰੂ ਇਸ ਤਰੀਕੇ ਸਮਝਾਉਂਦੇ ਨੇ, ਉਪਦੇਸ਼ ਬਖਸ਼ ਰਹੇ ਨੇ। ਹੋਰ ਕਿਹੜੀਆਂ ਕਿਹੜੀਆਂ ਮਾਲਕ ਪਾਤਸ਼ਾਹ ਅਲੰਕਾਰ ਵਰਤਦਿਆਂ ਸਿੱਖਾਂ ਨੂੰ
ਸਿੱਖਿਆਵਾਂ ਤੇ ਉਪਦੇਸ਼ ਬਖਸ਼ਦੇ ਨੇ। ਆਪ ਸੰਗਤਾਂ ਗਲੇਰੇ ਦੀਵਾਨਾਂ ਅੰਦਰ ਸਰਵਣ ਕਰੋਗੀਆਂ, ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ। ਬੁਲਾਓ ਫਤਿਹ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

वाहिगुरु वाहिगुरु वाहिगुरु वाहिगुरु वाहिगुरु जी।

ਵਾਹਿਗੁਰੂ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤਾਵੇ ਚਿਤਾ ਮਨ ਕਾ ਸਦਕਾ ਸਰਬ ਸੁਖ ਹੋਏ। ਜਾਂ ਜਾਂ ਖਾਲਸਾ ਜੀ ਸਾਹਿਬ ਤਾਂ ਰਛਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ਼੍ਰੀ ਸਾਹਿਬ ਜੀ ਸਹਾਇ। ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸ਼ਵਾਸ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੋਗੋ ਜੋਗਾ ਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ।

ਪਾਣ ਨਿਉਟਿਆਂ ਦੀ ਓਟ ਸੱਚੇ ਪਿਤਾ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਓ ਮਹਾਰਾਜ ਆਪ ਜੀਆਂ ਦਾ ਕੋਟਾਨ ਕੋਟ ਸ਼ੁਕਰਾਨਾ ਹੈ ਜੀ ਆਪ ਜੀ ਨੇ ਅੰਮ੍ਰਿਤ ਵੇਲੇ ਤੋਂ ਖੁੱਲ੍ਹੇ ਦਰਸ਼ਨ ਦਾਰੇ ਬਖਸ਼ੇ ਆਪ ਜੀ ਦੇ ਹਜ਼ੂਰ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਓ ਮਹਾਰਾਜ ਜੀਆਂ ਦੇ ਗੁਰਤਾ ਗਦੀ ਪੁਰਬ ਨੂੰ ਸਮਰਪਿਤ ਰਾਤਰੀ ਵੇਲੇ ਦੇ ਗੁਰਮਤਿ ਦੀਵਾਨ ਸਜਾਏ ਗਏ ਸਜੇ ਹੋਏ ਦੀਵਾਨਾਂ ਅੰਦਰ ਗੁਰ ਇਤਿਹਾਸ ਲੜੀਵਾਰ ਕਥਾ ਵਿਚਾਰ ਸ਼ਬਦ ਕੀਰਤਨ ਛੇ ਪੌੜੀਆਂ ਆਨੰਦ ਸਾਹਿਬ ਜੀ ਦੇ ਜਾਪ ਹੋਏ ਬਾਣੀ ਪੜ੍ਹਦਿਆਂ ਸੇਵਾ ਸੰਭਾਲ ਕਰਦਿਆਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਨੇ ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨੀ ਅਗਾਂਹ ਤੋਂ ਸਮਤ ਬਖਸ਼ਣੀ ਦਾਰੇ ਆਈ ਹੋਈ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਤਿਲ ਫੁੱਲ ਭੇਟਾਵਾਂ ਦਰ ਮਨਜ਼ੂਰ ਕਰਨੀਆਂ ਯਾਤਰਾਵਾਂ ਸਫਲ ਕਰਨੀਆਂ ਜੀ ਸਤਿਗੁਰੂ ਜੀ ਆਪ ਜੀ ਦੇ ਹਜ਼ੂਰ ਪਵਿੱਤਰ ਕੜਾਹ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤੇ ਜੋ ਜੀਵ ਸ਼ਕੇ ਆਪ ਜੀ ਦਾ ਪਵਿੱਤਰ ਨਾਮ ਸਤਨਾਮ ਵਾਹਿਗੁਰੂ ਨਾਮ ਜਪੇ ਜੀ ਆਪ ਜੀ ਕਰੋ ਕਿਰਪਾ ਅੰਮ੍ਰਿਤਮਈ ਬਾਣੀ ਵਿੱਚੋਂ ਪਾਵਨ ਹੁਕਮ ਬਖਸ਼ੋ ਹੁਕਮ ਅਨੁਸਾਰ ਜੀਵਨ ਜਿਉਣ ਦੀ ਸਮਰੱਥਾ ਸੂਝ ਬਖਸ਼ਣੀ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤਿਆ ਵੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਗਿਆ ਭਈ ਅਕਾਲ ਕੀ ਤਵੈ ਚਲਾਇਓ ਸਭ

हर हर सजन मेरा प्रीतम राया।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਆਵ ਨਿਤ ਨਿਤ ਜਿਹੜੇ ਸੰਭਾਲੀਅਨ ਦੇਖੇਗਾ ਦੇਵਨਹਾਰ ਤੇਰੇ ਦਾਨੇ ਕੀਮਤ ਨਾ ਪਵੇ ਤਿਸਦਾ ਤੇ ਕਵਣ ਸ਼ੁਮਾਰ ਸੰਬਤ ਸਾਹ ਲਿਖਿਆ ਮਿਲ ਕਿਰਪਾ ਵਹੁ ਤੇਲ ਦੇਹੋ ਸਜਣ ਸੀਸੜੀਆਂ ਜਿਉਂ ਹੋਵੇ ਸਭ ਸਿਉ ਮੇਲ

ਪਹਿਲਾ ਛੇ ਕਰ ਛੇ ਗੁਰ ਛੇ ਉਪਦੇਸ਼ ਗੁਰ ਗੁਰ ਇੱਕੋ ਵੇਸ ਅਨੇਕ ਬਾਬਾ ਜੈਕਰ ਕਰਤੇ ਕੀਰਤ ਹੋਏ ਸੋ ਕਰ ਰਾਖ ਵਡਾਈ ਤੋਏ ਰਹਾਉ ਬਿਸੋਏ ਚਸਿਆਂ ਘੜੀਆਂ ਪਹਿਰਾ ਥਿੱਤੀ ਵਾਰੀ ਮਾਹੋਆ ਸੂਰਜ ਕੋ ਰੁੱਤ ਅਨੇਕ ਨਾਨਕ ਕਰਤੇ ਕੀ ਕੀਤੇ ਵੇਸ਼।

ਹਾਵ ਸਾਹਸ ਤਵ ਨੈਨ ਨਨ ਨੈਨ ਹੈ ਤੋਇ ਗੋ ਸਹਸ ਮੂਰਤ ਨਾਇਕ ਤੋਹੀ ਸਹਸ ਪਦ ਬਿਮਲ ਨਨ ਏਕ ਪਦ ਗੰਧ ਵਿਨ ਸਹਸ ਤਵ ਗੰਧ ਏਵ ਚਲਤ ਮੋਹੀ।

ਰਹਾਉ। ਇਹੋ ਸੰਸਾਰ ਵਿਕਾਰ ਸੰਸੀ ਮਹਿ ਤਰਿਓ ਬ੍ਰਹਮ ਗਿਆਨੀ, ਜਿਸੈ ਜਗਾਈ ਪਿਆਵੈ ਰਸ ਅਕਥ ਕਥਾ ਤਿਨ ਜਾਨੀ।

ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਜੁਨੀ ਸਭ ਹੁੰ ਗੁਰ ਪ੍ਰਸਾਦ। ਅਸਾ ਮਹਲਾ ਪਹਿਲਾ ਵਾਰ ਸਲੋਕਾਂ ਨਾਲ ਸਲੋਕ ਮਹੱਲੇ ਪਹਿਲੇ ਕੇ ਲਿਖੇ ਟੁੰਡੇ ਸਰਾਜ ਤੁਨੀ

ਚੜ੍ਹੇ ਹਜ਼ਾਰ ਇਹ ਤੇ ਚਾਨਣ ਹੁੰਦੇ ਆ ਗੁਰਬਿਨ ਕੋਹਰ ਅੰਧਾਰ ਮਹੱਲਾ ਪਹਿਲਾ ਨਾਨਕ ਗੁਰੂ ਨਾ ਚੇਤਨੀ ਮਨ ਆਪਣੇ ਸੁਚੇਤ ਛੁੱਟੇ ਤਿਲ ਬੁਹਾਰ ਜਿਉਂ ਸੁਣੀ ਅੰਦਰ ਖੇਤ।

0: ਲੋਕ ਮਹਲਾ ਪਹਿਲਾ ਸੱਚੇ ਤ੍ਰਿਖੰਡ ਸੱਚੇ ਬ੍ਰਹਿਮੰਡ ਸੱਚੇ ਤ੍ਰਿਲੋ ਸੱਚੇ ਆਕਾਰ ਸੱਚੇ ਤੇਰੇ ਕਰਨੇ ਸਰ ਵਿਚਾਰ ਸੱਚਾ ਧਰਮ ਸੱਚਾ ਦੀਵਾਨ ਸੱਚਾ ਦਰਹਕਮ ਸੱਚਾ ਫਰਮਾਨ ਸੱਚਾ ਤੇਰਾ ਕਰਮ ਸੱਚਾ ਨਿਸ਼ਾਨ ਸੱਚੇ ਤੁਦਾ ਖਲਖ ਕਰੋੜ ਸੱਚਾ ਸਪਤਾਨ ਸੱਚਾ ਸਭਜੋਰ ਸੱਚੀ ਤੇਰੀ ਸੱਚੀ ਸਲਾਹਾ ਸੱਚੀ ਤੇਰੀ ਕੁਦਰਤ ਸੱਚੇ ਪਾਤਸ਼ਾਹ ਨਾਨਕ ਸੱਚ ਧੈਨ ਸੱਚ ਜੋ ਮਰ ਜੰਮੇ ਸੁਕਤ ਨਿਕਤ ਮਹੱਲਾ ਪਹਿਲਾ।
1: ਵੱਡੀ ਵਡਿਆਈ ਜਾਂ ਵੱਡਾ ਨਾਉ, ਵੱਡੀ ਵਡਿਆਈ ਜਾਂ ਸੱਚ ਨਿਉ।

0: ਇਹੋ ਜਗ ਸੱਚੇ ਕੀ ਹੈ ਕੋਠੜੀ, ਸੱਚੇ ਕਬ ਚਵਾਸ, ਇੱਕ ਨਾ ਹੁਕ ਸਮਾਇਲ, ਇੱਕ ਨਾ ਹੁਕ ਕਰੇ ਵਿਨਾਸ, ਇੱਕ ਨਾ ਪਾਣੇ ਕੱਢ ਲੈ, ਇੱਕ ਨਾ ਮਾਇ ਵਿੱਚ ਨਿਵਾਸ, ਇਹ ਪਿਆਖ ਨਾ ਜਾਪੀ ਜੇ ਕਿਸੈ ਨਿਰਾ।
1: ਨਾਨਕ ਗੁਰਮੁਖ ਜਾਣੀਐ ਜਾ ਕਉ,
2: ਆਪ ਕਰੇ ਪ੍ਰਗਟ ਪੁਣਿ ਨੰਗ ਜੀ ਉਪਾਇ ਕੈ। ਲਿਖ ਨਾ ਵੈ ਧਰਮ ਬਹਾਲੇ, ਅਬ ਸੱਚ ਸੱਚ ਨਿਬੜੈ, ਚੁਣ ਵਖ ਕੱਢੇ ਡ ਜਮਾਲਿਆ, ਥੋ ਨ ਪੈਣ ਕੁੜਿਆ, ਮੋਹ ਕਾਲੈ ਦੋ ਜਿਕ ਚਾਲਿਆ, ਤ੍ਰਿਣੈ ਕਿਸ ਜਿਣ ਗਈ, ਹਾਰ ਗਈ ਸਿੱਠਗਣ ਵਾਲਿਆ। ਲਿਖਣਾ ਵੈ ਧਰਮ ਬਹਾਲਿਆ।

0: ਮਹੱਲਾ ਪਹਿਲਾ।
1: ਕੁਦਰਤ ਦਿਸੈ ਕੁਦਰਤ ਸੁਣੀਐ ਕੁਦਰਤ ਭਾਉ ਸੁਖਸਾਰ ਕੁਦਰਤ ਪਾਤਾਲੀਆਂ ਕਸੀ ਕੁਦਰਤ ਸਰਬਕਾਰ ਕੁਦਰਤ ਵੇਦ ਪੁਰਾਣਕ ਤੇ ਬਾਂ ਕੁਦਰਤ ਸਰਬ ਵਿਚਾਰ ਕੁਦਰਤ ਖਾਣਾ ਪੀਣਾ ਪਹਿਨਣਾ ਕੁਦਰਤ ਸਰਬ ਪਿਆਰ ਕੁਦਰਤ ਜਾਤੀ ਜਿਨਸੀ ਰੰਗੀ ਕੁਦਰਤ ਜੀ ਜਹਾਨ ਕੁਦਰਤ ਨੇਕੀਆਂ ਕੁਦਰਤ ਬਦੀਆਂ ਕੁਦਰਤ ਮਾਨ ਅਭਿਮਾਨ ਕੁਦਰਤ ਪਾਉਣ ਪਾਣੀ ਬੈਸੰਤਰ ਕੁਦਰਤ ਧਰਤੀ ਖਾਕ ਸਭ ਤੇਰੀ ਕੁਦਰਤ ਨੂੰ ਕਾਦਰ ਕਰਤਾ ਪਾਕੀ ਨਾ ਹੀ ਪਾਕ ਨਾਨਕ।

ਪਹਿਲਾ ਭਗਤ ਪਵਨ ਬਹਿ ਸਦਭਾਉ ਪਵਿ ਚਲ ਲਕਰੀਆ ਪਹਿਵ ਚਗਨ ਕਡੈ ਵਿਗਾਰ ਪਵਿਚ ਧਰਤੀ ਦੱਬੇ ਪਾਰ ਪਵਿ ਚਿੰਤ ਫਰੈ ਸਿਰ ਪਾਰ ਪਵਿਚ ਰਾਜਾ ਧਰਮ ਦਵਾਰ ਪਹਿਵਚ ਸੂਰ ਪਵਿਚ ਚੰਦ ਕੋਹ ਕਰੋੜੀ ਚਲਦਨੰਤ ਪਹਿਵਚ ਸਿੱਧ ਬੁੱਧ ਸਨਾਤ।

ਲਿਖ ਟਕਿਆ ਕਿਹਾ ਜਿਤ ਤਨ ਪਾਈਏ ਨਾਨਕਾ ਸੀ ਤਨ ਹੋਵੇ ਸ਼ਾਰ ਗਿਆਨ ਗਲੀ ਢੂੰਡੀਏ ਕਥਨਾ ਕਰੜਾ ਸਾਰ ਕਰਮ ਮਿਲੈ ਤਾਂ ਪਾਈਏ ਹੋਰ ਹਿਕਮਤ ਹੁਕਮ ਖੁਵਰ ਪੁੱਡ ਨਦਰ ਕਰੇ ਜੀ ਆਪਣੇ ਤਾਂ ਨਦਰੀ ਸਤਿਗੁਰ ਪਾਇਆ ਜੀ ਬੁੱਧ ਜਨ ਪਾਇਆ ਤਾਂ ਸਤਿਗੁਰ ਸ਼ਬਦ ਸੁਣਾਇਆ ਸਤਿਗੁਰ ਜੀਵਨ ਦਾ ਤਾਂ ਕੋਨ ਜੀ ਸਭ ਸੁਣਿਓ ਲੋਕ ਸਮਾਇਆ ਸਤਿਗੁਰ ਮਿਲੈ।

ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ।

जय जयकार जास जग अंदर मंदर भाग जुगत शिव रहता।

ਸੋਰਠੇ ਗੁਰ ਅਰਜੁਨ ਪੁਰਖ ਪਰਮਾਣ ਪਾਰਥੋ ਚਾਲੇ ਨਹੀਂ ਨੇਜਾ ਨਾਮ ਨਿਸ਼ਾਨ ਸਤਿਗੁਰ ਸ਼ਬਦ ਸਵਾਰਿਓ ਭਵਜਲ ਸਾਇਰ ਸੇਤ ਨਾਮ ਹਰੀ ਕਾ ਬੋਹੇ ਥਾ ਤੋ ਸਤਿਗੁਰ ਸੰਗ ਹੇਤ ਨਾਮ ਲਾਗ ਜਗ ਉਦਰਿਓ ਜਗਤ ਉਦਾਰ।

हर सिंहासन दियो, श्री गुर तह बैठायो, रहस कियो सुर दे, तो हे जस

0: ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹੋ ਜਿਸ ਪਾਸ ਬੈਠਿਆ ਸੋਈਐ ਸਭਨਾ ਦਾ ਵਿਸਾਹੋ
1: ਜਿਸ ਪਾਸ ਬੈਠਿਆ ਸੋਈਐ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੀਨ ਦੁਨੀਆ ਦੇ ਮਾਲਕ, ਸਰਬੇ ਕਾਇਨਾਤ ਦੇ ਸਾਂਝੇ ਰਹਿਬਰ, ਜੁਗੋ ਜੁਗ ਅਟਲ ਚਵਰ ਛਤਰ ਤਖਤ, ਤਥਾ ਵਕਤ ਦੇ ਮਾਲਕ, ਹਾਜ਼ਰਾ ਹਜ਼ੂਰ, ਜ਼ਾਹਰਾ ਜ਼ਹੂਰ, ਸਮਰੱਥ ਗੁਰੂ ਸਾਹਿਬ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਇਮਾਨ ਸਾਧ ਸੰਗਤ ਜੀ, ਆਪ ਜੀ ਵਡਭਾਗੇ ਹੋ ਜੋ ਅੰਮ੍ਰਿਤ ਵੇਲੇ ਦੇ ਦੀਵਾਨਾ ਅੰਦਰ ਹਾਜ਼ਰੀਆਂ ਭਰ ਕੇ ਆਪਣਾ ਜੀਵਨ ਸਫਲ ਕਰ ਰਹੇ ਹੋ। ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੇ ਅੱਜ ਦਾ ਪਾਵਨ ਮੁੱਖ ਵਾਕ ਜੈਤ ਸ੍ਰੀ ਰਾਗ ਅੰਦਰ ਚੌਥੇ ਪਾਤਸ਼ਾਹ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਸੋਢੀ ਸੁਲਤਾਨ ਬਖਸ਼ਿਸ਼ ਕਰਦੇ ਨੇ, ਜੋ ਸਤਿਗੁਰੂ ਜੀ ਕੀ ਬਾਣੀ ਪਾਵਨ ਅੰਗ 697 ਅਤੇ 698 ਉੱਪਰ ਸੁਭਾਇਮਾਨ ਹੈ। ਸਤਿਗੁਰੂ ਜੀ ਕਿਰਪਾ ਕਰਨ ਆਪਣੇ ਹੁਕਮ ਅਨੁਸਾਰ ਜੀਵਨ ਜਿਉਣ ਦੀ ਸਮਰੱਥਾ ਸੂਝ ਬਖਸ਼ਣ ਜੀ। ਆਓ ਅੱਜ ਦੇ ਇਹ ਪਾਵਨ ਬਚਨ ਆਪਣੇ ਹਿਰਦਿਆਂ ਅੰਦਰ ਵਸਾਉਣ ਦਾ ਯਤਨ ਕਰੀਏ।

ਨਾਨਕ ਮਤੀ ਮਿਥਿਆ ਕਰਮ ਸੱਚਾ ਨਿਸ਼ਾਨ ਪੁਰ ਸਚ ਸਾਹਿਬ ਜੀ ਤੁਮ ਜਿਨ ਸੱਚੋ ਸੱਚ ਵਰਤਾਇਆ ਜਿਸ ਤੁਸ ਮਿਲੇ ਸੱਚ ਨਾ ਕਿੰਨੀ ਸੱਚ ਕਮਾਇਆ ਸਤਿਗੁਰ।